ਗਾਵਦੇ ਨਾਨਕ ਕਰਮਾ ਬਾਹਰੇ।

ਜਾਨ ਮੇਰੀ ਦੱਸ ਦੀ ਖਾਸ ਦੇ ਮੇਰੇ ਤਾਂ ਮਸਤਕ ਲਾਈ ਹੈ ਕੁੜਾਲਾ ਵਿੱਚ ਛੱਡੀ ਹੈ ਹੋਏ ਕਮਾਨੇ ਵਿੱਚ ਧਿਆਈ ਹੈ ਹਰ

ਸਾਹਿਬ ਹੋਏ ਦਿਆ ਕਿਰਪਾ ਕਰੇ ਤਾਂ ਸਾਈ ਖਾਈ ਕਾਰ ਕਰਾਏ ਸੀ ਸੋ ਫੇਵਰ ਸੇਵਾ ਕਰੇ।

काहु कराएगा, धर्म अगर बिखरा पाए।

ਜਾ ਰਹਿਣਾ ਨਹੀਂ ਐਤ ਜਗ ਤਾਂ ਕਾਇਦ ਗਾਰਬ ਹੰਡੀ ਹੈ ਬੰਦਾ ਕਿਸੇ ਨਾ ਆਖੀਐ ਪੜੇ ਅੱਖਰੇ ਹੋ ਬੁਝੀਐ।

ਚਲਕੀ ਸਭ ਕੋਈ ਆਏ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਇ ਮਨੋ ਸਾਰੀ ਹੈ ਆਪਣਾ।

कंत चित करे हो नानक चूर मरे दुहागणी।

बेनंती। मेरा दुख सुख तुझही पास, सुको टल सेवियै अहनस सहज सुभाए।

ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇ ਵੜਾ

तस एक न पवा माठ गुंदाई पटिया भरिए मांग संदूरे।

आओ सुभागी नींदड़िए मत सौ देखा सोए तैं साहिब की बात जे आखै

0: ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

सिर दीजै कान न कीजै हित मार्ग पैर त्रिजै सिर दीजै कान न कीजै गगन द मामा बाजियो परियो निशाना काओ खेत जो मांडियो सूरमा अब जूझन को दाओ सूरा सो पहचानिया जो लड़ै दीन के हेत पुरजा पुरजा कट मरै कब हूना छाड़ै खेत पुरजा पुरजा कट मरै कब हूना छाड़ै खेत बेशुमार अथा अगणत अतोलै ज्यों बुलावो त्यों नानक दास बोलै ज्यों बुलावो त्यों नानक दास बोलै जुग जुग अटल दीन अर दुनी दे मालक सर्वरे कायनात दे सांझे रहबर गुरुआं के गुरु पीरां दे पीर धन धन श्री गुरु ग्रंथ साहिब सच्चे पातशाह जी ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ ਆਓ ਗੁਰੂ ਪਿਆਰ ਵਾਲਿਓ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਆਪ ਸਰਬੱਤ ਸੰਗਤ ਅਸੀਸ ਬਖਸ਼ੋ ਕੋਈ ਰਸਨਾ ਵਾਂਝੀ ਨਾ ਰਹੇ ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ
ਸ੍ਰੀ

0: तेरे मंद कटारे जेवड़ा तेन लोभी लोभ लुभाया।
1: जिस पवन शब्द का पाठ आप संगत ने बड़े प्यार सत्कार दे नाल मानयोग भाई साहब होरों पासों सरवण किया है, ये पावन बचन गुरु नानक पातशाह जी के मुखारबिन तो उच्चारण किए हुए वडहंस राग दे अंदर गुरु ग्रंथ साहिब जी के पावन अंग 557 और 58 दे उपर सुभायमान है। अज दे इस पावन बचन राही जो गुरु साहब ने उपदेश बख्शिया उदे विच एक जीव इस्त्री रूप दा जिक्र जेड़ा है वह गुरु नानक साहब कर रहे हैं। इत्थे हुण गुरु साहब जी ने ना कुदरती तौर ते सारे जिहड़े जीव ने उन्हां दी प्रसन्नता दा अलंकार वरत के ते एक जीव इस्त्री दे मन दी जिहड़ी दशा है उस दशा नूं गुरु साहब ने बयान कीता। जिवें सतगुरु जी ने शब्द वरते सावण दे आउण दे, सावण दे आउण दा भाव वरखा दी रुत दा आ जाणा, वरखा दी रुत दा आ जाणा, वरखा दी रुत दा आ जाणा ते एक पावन बचन गुरु साहब बाणी च वरतदे मौली धरती मौलिया आकाश घट घट मौलिया आत्म प्रगास। जदों वर्खा दी रुत आउंदी है सारी बनस्पति ते धरती जिहड़ी ओह खेड़े विच आ जांदी, क्यों? क्योंकि सारी धरती ने तपश नूं सहारदिआं ताप नूं सहारदिआं जिहड़ी है ओह मुरझाहट हासिल कर लई। जिवें हुण आपां जेष्ठ और हाड़ जेठ ते हाड़ आषाढ़ ये दोवां महीनियां ने तपश दित्ती है, आषाढ़ दे महीने ने भी ते जेठ दे। कुदरती जिहड़ा वातावरण है बारी तौर उत्ते इन्हां दोवां महीनियां नूं तपश दे गर्मी दे रुत वाले महीने ये जाने जांदे। जदों इन्हां महीनियां दी गल करिए ते सारी धरती ही गर्मी करके तपश करके मुरझाई हुई है, धरती भी ते धरती ते रहण वाले जीव भी गर्मी करके तपश करके बड़े मुरझाए हुए, बनस्पति मुरझाई हुई है। तुसी कदे वेखो शिखर दुपहरे रुखां दे पत्ते भी जिहड़े ओह मुरझाए हुए नजरी आउण लग जांदे ने। ओह जिहड़ी मुरझाहट है ना ओह जदों फिर वरखा दी रुत आउंदी है ओह दूर हो जांदी है, क्यों? एक ते मौसम दे विच बदला आ जांदा, दूजा बारिश करके ना वरखा करके जिहड़ा ओह पानी की मात्रा में वाधा हुंदा ते सारे जीव जिहड़े ओह ठंडे मौसम करके अपने आप नू सुखाला महसूस करदे ने। इस करके गुरु साहब ने जिक्र किया है भी जदों सावन की रुत आउंदी है ते फिर सारे पासे खेड़ा आ जांदा, ਖਿੜਾਓ ਆ ਜਾਂਦਾ ਹੈ। ਹੁਣ ਇੱਥੇ ਇਹ ਜ਼ਿਕਰ ਜਿਹੜਾ ਕੀਤਾ ਹੈ ਉਹ ਜੀਵ ਦੇ ਅੰਦਰ ਦੀ ਮੁਰਝਾਹਟ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ। ਬਾਹਰੀ ਤੌਰ 'ਤੇ ਤਾਂ ਗੁਰੂ ਪਾਤਸ਼ਾਹ ਨੇ ਕਰ ਜ਼ਿਕਰ ਕੀਤਾ ਨਾ ਵੀ ਧਰਤੀ ਵੀ ਮੌਲੀ ਗਈ, ਖੇੜੇ ਵਿੱਚ ਆ ਗਈ, ਆਕਾਸ਼ ਵੀ ਮੌਲਿਆ ਗਿਆ, ਇੱਕ ਇੱਕ ਕਣ ਖੇੜੇ ਵਿੱਚ ਆ ਗਿਆ। ਤੁਸੀਂ ਵੇਖੋ ਕਦੇ ਵਰਖਾ ਪਈ ਹੋਵੇ ਨਾ ਅਤੇ ਆਸ ਪਾਸ ਲੱਗੇ ਹੋਏ ਪੇੜ ਪੌਦੇ ਵੀ ਐਂ ਸਾਫ਼ ਸੁਥਰੇ ਅਤੇ ਸੋਹਣੇ ਸੋਹਣੇ ਨਜ਼ਰੀ ਆਉਣ ਲੱਗ ਜਾਂਦੇ ਨੇ, ਸੁਹੱਪਣ ਨਾਲ ਭਰ ਜਾਂਦੇ, ਉਹ ਖੇੜਾ ਆ ਜਾਂਦਾ ਨਾ। ਹੁਣ ਗੁਰੂ ਪਾਤਸ਼ਾਹ ਨੇ ਕਿਹਾ ਵੀ ਜਿਹੜੀ ਬਨਸਪਤੀ ਹੈ ਜਾਂ ਜੀਵ ਨੇ ਉਹ ਤਾਂ ਸਾਰੇ ਖੇੜੇ ਵਿੱਚ ਆ ਗਏ, ਪਰ ਇਸ ਜੀਵ ਇਸਤਰੀ ਦਾ ਅੰਦਰ ਅਜੇ ਤੱਕ ਖੇੜੇ ਵਿੱਚ ਨਹੀਂ ਆਇਆ, ਇਹਦਾ ਅੰਦਰ ਅਜੇ ਖਿੜਾਓ ਵਿੱਚ ਨਹੀਂ ਹੈ। ਅਤੇ ਉਹਦਾ ਖਿੜਾਓ ਵਿੱਚ ਨਾ ਆਉਣ ਦਾ ਕਾਰਨ ਹੈ ਇਹਦੇ ਅੰਦਰਲੀ ਤਪਸ਼ ਅਜੇ ਗਈ ਨਹੀਂ, ਇਹਦੇ ਅੰਦਰੋਂ ਅਜੇ ਬਿਰਹਾ ਦਾ ਦੁੱਖ ਗਿਆ ਨਹੀਂ, ਇਹਦੇ ਅੰਦਰ ਅਜੇ ਬਿਰਹਾ ਦਾ ਦੁੱਖ ਉਸੇ ਤਰ੍ਹਾਂ ਹੀ ਹੈ, ਉਵੇਂ ਇਹ ਬਿਰਹਾ ਦੇ ਰੋਗ ਵਿੱਚ ਤੜਫ ਰਹੀ ਹੈ, ਬਿਰਹਾ ਦੀ ਤਪਸ਼ ਵਿੱਚ ਤੜਫ ਰਹੀ ਹੈ, ਜਿਹੜੀ ਸਾਰੀ ਬਨਸਪਤੀ ਨੂੰ ਖੇੜੇ ਵਿੱਚ ਆਉਂਦਿਆਂ ਵੇਖ ਰਹੀ ਹੈ। ਸਤਿਗੁਰੂ ਜੀ ਨੇ ਇਸ ਤਰ੍ਹਾਂ ਦਾ ਪ੍ਰਕਰਨ ਹੈ ਜੀ ਜਿਹੜਾ ਅੱਜ ਬਖਸ਼ਿਆ। ਪਹਿਲਾਂ ਮਾਲਕ ਨੇ ਸ਼ਬਦ ਆਰੰਭ ਕੀਤਾ ਅਤੇ ਬਚਨ ਕੀਤੇ ਵਡਹੰਸ ਮਹੱਲਾ ਪਹਿਲਾ ਘਰ ਦੂਜਾ। ਇੱਥੇ ਗੁਰੂ ਸਾਹਿਬ ਨੇ ਹੁਣ ਦੂਸਰੇ ਘਰ ਦਾ ਜ਼ਿਕਰ ਕੀਤਾ ਹੈ। ਵਡਹੰਸ ਰਾਗ ਦੇ ਪਹਿਲੇ ਦੋ ਸ਼ਬਦ ਪਹਿਲੇ ਘਰ ਵਿੱਚ, ਤੀਸਰਾ ਸ਼ਬਦ ਜਿਹੜਾ ਉਹ ਘਰ ਦੂਜੇ ਵਿੱਚ। ਫਿਰ ਸਾਹਿਬ ਕਹਿੰਦੇ ਮੋਰੀ ਰੁਣ ਝੋਣ ਲਾਇਆ, ਮੋਰਾਂ ਨੇ ਰੁਣ ਝੁਣ ਲਾ ਲਈ ਹੈ। ਰੁਣ ਝੁਣ ਤੋਂ ਭਾਵ ਉਹਨਾਂ ਨੇ ਖੁਸ਼ੀ ਮਨਾਉਣੀ ਸ਼ੁਰੂ ਕਰ ਲਈ। ਸਭ ਤੋਂ ਪਹਿਲਾਂ ਜੇ ਵਰਖਾ ਦੇ ਆਉਣ ਤੋਂ ਚਾ ਚੜ੍ਹਦਾ ਤਾਂ ਉਹ ਮੋਰ ਅਤੇ ਬਬੀਹੇ ਨੂੰ ਚੜ੍ਹਦਾ ਸਭ ਤੋਂ ਪਹਿਲਾਂ। ਜਦੋਂ ਕਾਲੀਆਂ ਘਟਾਵਾਂ ਚੜ੍ਹਨ ਲੱਗਦੀਆਂ ਨੇ ਮੋਰ ਔਰ ਬਾਬੀਹਾ ਆਪਣੀ ਪ੍ਰਸੰਨਤਾ ਪ੍ਰਗਟਾਉਣ ਲੱਗ ਜਾਂਦਾ ਹੈ, ਮੋਰ ਨਾਚ ਕਰਨ ਲੱਗ ਜਾਂਦਾ ਹੈ, ਬਾਬੀਹਾ ਪ੍ਰਸੰਨਤਾ ਨਾਲ ਪ੍ਰਿਓ ਪ੍ਰਿਓ ਦੀ ਆਵਾਜ਼ ਵਿੱਚ ਕੂਕਣ ਲੱਗ ਜਾਂਦਾ ਹੈ। ਰੁਣ ਝੁਣ ਦਾ ਜ਼ਿਕਰ ਹੈ ਵੀ ਆਮ ਕਰਕੇ ਇਹ ਸ਼ਬਦ ਰੁਣ ਝੁਣ ਜਿਹੜੇ ਉਹ ਆਪਾਂ ਬੋਲਚਾਲ ਲਈ ਨਾ ਹੌਲੀ ਹੌਲੀ ਇੱਕ ਦੂਜੇ ਨਾਲ ਵਿਚਾਰ ਗੋਸ਼ਟੀ ਕਰਨੀ ਉਹਨੂੰ ਰੁਣ ਝੁਣ ਕਹਿੰਦੇ ਨੇ, ਵੀ ਇਹ ਦੋਵੇਂ ਜਣੇ ਰੁਣ ਝੁਣ ਪਤਾ ਨਹੀਂ ਕੀ ਆਪਸ ਵਿੱਚ ਕਰ ਰਹੇ, ਉਹਨੂੰ ਰੁਣ ਝੁਣ ਕਿਹਾ ਜਾਂਦਾ। ਇੱਥੇ ਰੁਣ ਝੁਣ ਸ਼ਬਦ ਵਰਤਿਆ ਗਿਆ ਪ੍ਰਸੰਨਤਾ ਅਤੇ ਖੁਸ਼ੀ ਵਾਸਤੇ। ਕਹਿੰਦੇ ਮੋਰੀ ਮੋਰਾਂ ਨੇ ਰੁਣ ਝੁਣ ਲਾਇਆ, ਉਹਨਾਂ ਨੇ ਖੁਸ਼ੀ ਮਨਾਉਣੀ ਸ਼ੁਰੂ ਕਰ ਲਈ। ਔਰ ਉਹਨਾਂ ਦੀ ਖੁਸ਼ੀ ਦਾ ਕਾਰਨ ਕੀ ਹੈ? ਕਹਿੰਦੇ ਭੈਣੇ ਸਾਵਣ ਆਇਆ, ਭੈਣੇ ਸਾਉਣ ਆ ਗਿਆ, ਸਾਉਣ ਸਾਵਣ ਦਾ ਮਹੀਨਾ ਹਨ, ਸਾਵਣ ਆ ਗਿਆ, ਇਸ ਕਰਕੇ ਮੋਰਾਂ ਨੇ ਪ੍ਰਸੰਨਤਾ ਆਪਣੀ ਜ਼ਾਹਰ ਕਰਨੀ ਸ਼ੁਰੂ ਕਰਤੀ। ਜਿਵੇਂ ਇੱਕ ਬਚਨ ਆਪਾਂ ਪੜ੍ਹਦੇ ਹਾਂ, ਮੋਰ ਬਾਬੀਹੇ ਬੋਲਦੇ ਵੇਖ ਬੱਦਲ ਕਾਲੇ, ਉਹਨਾਂ ਨੇ ਆਪਣੀ ਰੁਣ ਝੁਣ ਸ਼ੁਰੂ ਕਰ ਲਈ, ਮੋਰਾਂ ਨੇ ਵੀ ਔਰ ਬਬੀਹਿਆਂ ਨੇ ਵੀ, ਹੈ ਨਾ। ਸਤਿਗੁਰੂ ਕਹਿੰਦੇ ਹੇ ਭੈਣੇ ਸਾਵਣ ਆ ਗਿਆ, ਭਾਵ ਵਰਖਾ ਦੀ ਰੁੱਤ ਆ ਗਈ, ਕਾਲੀਆਂ ਘਟਾਵਾਂ ਚੜ੍ਹ ਕੇ ਆਉਣ ਲੱਗ ਪਈਆਂ, ਮੋਰੀ ਰੁਣ ਝੁਣ ਲਾਇਆ, ਮੋਰਾਂ ਨੇ ਬੜੀ ਖੁਸ਼ੀ ਮਨਾਉਣੀ ਸ਼ੁਰੂ ਕਰ ਲਈ। ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲਵਾਇਆ, ਕਹਿੰਦੇ ਤੇਰੇ ਕਟਾਖ ਰਸੀਆਂ ਵਾਕਰ ਹਨ, ਮਤਲਬ ਤੇਰੀ ਨਜ਼ਰ ਜਿਹੜੀ ਹੈ ਇਹਨਾਂ ਨੇ ਮੈਂ ਇਸਤਰੀ ਦਾ ਮਨ ਲੋਭੀਆਂ ਵਾਂਗੂ ਲੁਭਾ ਕੇ ਲੁਭਾ ਲਿਆ। ਕਟਾਰੇ ਮਤਲਬ ਇੱਥੇ ਹੁਣ ਤਿੱਖੀਆਂ ਅੱਖਾਂ, ਕਟਾਖੇ ਰੂਪ ਵਿੱਚ ਕਾਟ ਕਰਨ ਵਾਲੀਆਂ। ਕਹਿੰਦੇ ਵੀ ਇਹ ਜਿਹੜੇ ਨੇਤਰ ਨੇ ਨਾ, ਇਹਨਾਂ ਨੇ ਹੁਣ ਇੰਜ ਬੰਨ ਲਿਆ ਵੀ ਜਿਵੇਂ ਬਹੁਤ ਜ਼ਿਆਦਾ ਲੁਭਾਏਮਾਨ ਹੋ ਗਈਆਂ। ਕਿਹਨਾਂ ਨੂੰ? ਜਦੋਂ ਮੋਰਾਂ ਨੂੰ ਰੁਣ ਚੁਣ ਲਾਉਂਦਿਆਂ ਨਾਚ ਕਰਦਿਆਂ ਵੇਖਿਆ ਤੇ ਇਹ ਨੇਤਰ ਉਹਨਾਂ ਵੱਲ ਵੇਖ ਕੇ ਲੁਭਾਏ ਮਨ ਹੋ ਗਏ। ਕਿਉਂ? ਕਿਉਂਕਿ ਉਹਨਾਂ ਦੀ ਪ੍ਰਸੰਨਤਾ, ਉਹਨਾਂ ਦੀ ਖੁਸ਼ੀ ਹੈ, ਉਹਨਾਂ ਵੱਲ ਵੇਖ ਕੇ ਨੇਤਰ ਲੁਭਾਏ ਮਨ ਇਸ ਕਰਕੇ ਹੋਏ ਨੇ ਕਿ ਉਹਨਾਂ ਦੀ ਖੁਸ਼ੀ ਦਾ ਤੇ ਕਾਰਨ ਬੱਦਲ ਬਣ ਗਏ, ਉਹਨਾਂ ਦੀ ਖੁਸ਼ੀ ਦਾ ਤੇ ਕਾਰਨ ਇਹ ਕਾਲੀਆਂ ਘਟਾਵਾਂ ਬਣ ਗਈਆਂ, ਇਹ ਸਾਵਣ ਦਾ ਮਹੀਨਾ ਉਹਨਾਂ ਦੀ ਪ੍ਰਸੰਨਤਾ ਦਾ ਕਾਰਨ ਬਣ ਗਿਆ। ਹੁਣ ਮਨ ਇਹ ਵਿਚਾਰ ਰਿਹਾ ਤੇਰੀ ਪ੍ਰਸੰਨਤਾ ਦਾ ਕਾਰਨ ਉਹ ਅਕਾਲ ਪੁਰਖ ਕਦੋਂ ਆਵੇਗਾ। ਉਹਨਾਂ ਬਾਬੀਹਿਆਂ ਦੇ ਅਤੇ ਉਹਨਾਂ ਮੋਰਾਂ ਦੀ ਅਰਜ਼ੋਈ ਨੂੰ ਤੇ ਅਕਾਲ ਪੁਰਖ ਨੇ ਸੁਣ ਲਿਆ, ਉਹਨੇ ਸੁਣਿਆ ਅਤੇ ਬਾਪੂ ਜੀ ਦੀ ਬਾਣੀ ਦਾ ਬਚਨ ਹੈ ਊਨਵ ਊਨਵ ਆਇਆ, ਉਹ ਨਿਵ ਨਿਵ ਕੇ ਆਉਣ ਲੱਗ ਪਿਆ, ਬੱਦਲ ਨਿਵ ਨਿਵ ਕੇ ਆਉਣ ਲੱਗ ਪਏ। ਬਾਬੀਹਿਆਂ ਦੀ ਪੁਕਾਰ ਸੁਣ ਕੇ, ਜਦੋਂ ਤਾਂ ਦਰ ਸੁਣੀ ਪੁਕਾਰ ਦੇ ਰੂਪ ਵਿੱਚ, ਮੇਘਾਂ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਧਾਰ, ਉਹਨੂੰ ਤੇ ਫਰਮਾਨ ਹੋ ਗਿਆ ਵੀ ਹੁਣ ਤੂੰ ਵਰਖਾ ਕਰ। ਜਦੋਂ ਉਹਨਾਂ ਨੂੰ ਫਰਮਾਨ ਹੋਇਆ ਉਹ ਤੇ ਕਾਲੀਆਂ ਘਟਾਵਾਂ ਰੂਪ 'ਚ ਚੜ ਕੇ ਆ ਗਏ, ਬਾਬੀਹਾ ਵੀ ਪ੍ਰਸੰਨ ਹੋ ਗਿਆ ਅਤੇ ਮੋਰ ਵੀ ਪ੍ਰਸੰਨ ਹੋ ਗਏ। ਹੁਣ ਨੇਤਰ ਲੁਭਾਏ ਮਾਨ ਇਸ ਕਰਕੇ ਨੇ ਵੀ ਅਜੇ ਅੰਦਰ ਤੇ ਉਹੀ ਦਸ਼ਾ ਬਣੀ ਹੋਈ ਹੈ, ਜਿੱਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ, ਅੰਦਰਲੀ ਦਸ਼ਾ ਉਹੀ ਬਣੀ ਹੋਈ ਹੈ। ਇਹ ਤੇ ਅੰਦਰ ਅਜੇ ਵੀ ਭੱਠੀ ਵਾਂਗੂ ਤਪੀ ਜਾਂਦਾ ਹੈ। ਜਿੱਤ ਘਰ ਜਿਸ ਹਿਰਦੇ ਰੂਪੀ ਘਰ ਵਿੱਚ ਹਰ ਕੰਤ ਨਾ ਪ੍ਰਗਟਈ, ਉਹ ਅਕਾਲ ਪੁਰਖ ਪਰਮੇਸ਼ਵਰ ਰੂਪੀ ਕੰਤ ਪ੍ਰਗਟ ਨਹੀਂ ਹੋਇਆ। ਭੱਠ ਨਗਰ, ਉਹ ਨਗਰ ਕੀ ਹੈ? ਭੱਠੀ ਵਰਗਾ। ਸੇ ਗ੍ਰਾਮ, ਉਹ ਕਾਇਆ, ਉਹ ਕਾਇਆ ਉਹ ਸਰੀਰ ਇੱਦਾਂ ਦਾ ਹੈ ਜਿਵੇਂ ਤਪਦੀ ਹੋਈ ਇੱਕ ਭੱਠੀ ਹੋਵੇ, ਅਤੇ ਅੰਦਰ ਦੀ ਅਵਸਥਾ ਇੱਦਾਂ ਦੀ ਬਣੀ ਹੋਈ ਹੈ ਜਿਵੇਂ ਤਪਸ਼ ਦਿਨ ਰਾਤ ਬਣ ਰਹੀ ਹੈ। ਇਹ ਭੱਠੀ ਵਾਂਗੂ ਸਰੀਰ ਵੀ ਤਪੀ ਜਾਂਦਾ ਹੈ ਅਤੇ ਮਨ ਵੀ ਦੁਖੀ ਹੋਈ ਜਾਂਦਾ ਹੈ। ਵਿਯੋਗ ਹੈ ਨਾ, ਵਿਛੋੜੇ ਦੀ ਅੱਗ ਹੈ, ਵਿਛੋੜੇ ਦਾ ਦੁੱਖ ਹੈ, ਅਤੇ ਉਹ ਵਿਛੋੜੇ ਦੀ ਜਿਹੜੀ ਤਪਸ਼ ਹੈ, ਵਿਛੋੜੇ ਦਾ ਜਿਹੜਾ ਦੁੱਖ ਹੈ, ਉਹ ਮਨ ਨੂੰ ਤਰਵਾਸ ਨਹੀਂ ਆਉਣ ਦਿੰਦਾ, ਉਹ ਮਨ ਨੂੰ ਧੀਰਜ ਨਹੀਂ ਆਉਣ ਦਿੰਦਾ, ਜਿਸ ਕਰਕੇ ਨੇਤਰ ਜਿਹੜੇ ਨੇ ਉਹ ਇਹਨਾਂ ਜੀਵਾਂ ਨੂੰ ਵੇਖ ਕੇ ਲੁਭਾਏ ਮਨ ਹੋਏ ਵੀ ਮੇਰੇ ਮਨ ਦੇ ਅੰਦਰ ਖੇੜਾ ਕਦੋਂ ਆਏਗਾ, ਮੇਰਾ ਮਨ ਪ੍ਰਸੰਨਤਾ ਨਾਲ ਕਿਸ ਵੇਲੇ

ਬਿਟ ਹੋਂ ਕੁਰਬਾਨੋ ਅਤੇ ਤੇਰੇ ਨਾਮ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਹੁਣ ਇੱਕ ਇੱਥੇ ਬੇਨਤੀ ਹੋਰ ਕਰਾਂ, ਮੋਰ ਆਪਣੀ ਬੋਲੀ ਬੋਲਦਾ ਹੈ, ਬਾਬੀਹਾ ਆਪਣੀ, ਦੋਵੇਂ ਪੰਛੀ ਨੇ, ਬੋਲੀ ਦੋਵਾਂ ਦੀ ਵੱਖਰੀ ਵੱਖਰੀ ਹੈ, ਪਰ ਬੋਲੀ ਦੇ ਵਿੱਚ ਦੋਵਾਂ ਦੇ ਫਰਿਆਦ ਹੈ। ਦੋਵਾਂ ਦੀ ਬੋਲੀ ਵਿੱਚ ਕੀ ਹੈ? ਫਰਿਆਦ, ਅਰਜ਼ੋਈ। ਜਿਹੜਾ ਪਾਵਨ ਬਚਨ ਆਪਾਂ ਪਹਿਲਾਂ ਪੜ੍ਹਿਆ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਕੀ ਬੋਲ ਰਿਹਾ? ਤਾਂ ਦਰ ਸੁਣੀ ਪੁਕਾਰ, ਉਹ ਪੁਕਾਰ ਕਰ ਰਿਹਾ, ਉਹ ਪੁਕਾਰ ਸੁਣੀ ਗਈ। ਹੁਣ ਬਾਬੀਹਾ ਜਦੋਂ ਬੋਲਦਾ, ਬਾਬੀਹਾ ਪ੍ਰਯੋਗ ਪ੍ਰਯੋਗ ਕਰੇ, ਉਹਦੀ ਬੋਲੀ ਇਹ ਹੈ, ਉਹ ਪ੍ਰਯੋਗ ਪ੍ਰਯੋਗ ਕਰ ਰਿਹਾ ਨਾ, ਪਰ ਉਹਦੀ ਬੋਲੀ ਵਿੱਚ ਜਦੋਂ ਉਹ ਬੋਲਿਆ ਤਾਂ ਉਹਨੇ ਅਰਜ਼ ਗੁਜ਼ਾਰੀ, ਆਪਣੇ ਮਨ ਦੀ ਵੇਦਨ ਕੀਤੀ। ਮੋਰ ਆਪਣੀ ਬੋਲੀ ਵਿੱਚ ਬੋਲਦਾ, ਉਹ ਵੀ ਵੇਦਨ ਕਰਦਾ ਅਤੇ ਉਹ ਵੀ ਆਪਣੀ ਖੁਸ਼ੀ ਨੂੰ ਜ਼ਾਹਰ ਕਰਦਾ। ਦੋਵੇਂ ਪਹਿਲੋਂ ਵੇਦਨ ਕਰਦੇ ਨੇ, ਵੇਦਨ ਤੋਂ ਮਗਰੋਂ ਖੁਸ਼ੀ ਜ਼ਾਹਰ ਕਰਦੇ ਨੇ। ਇਸੇ ਤਰ੍ਹਾਂ ਇਹ ਨੇਤਰ ਪਹਿਲਾਂ ਕੀ ਉਹਦੇ ਦਰਸ਼ਨਾਂ ਤੋਂ ਵਾਰਨੇ ਜਾਣ ਦੇ ਲਈ ਅਰਜ਼ੋਈ, ਬੇਨਤੀ। ਮਾਲਕਾ ਸਾਡੀ ਵੀ ਅਰਜ਼ੋਈ ਸੁਣ, ਸਾਡੀ ਵੀ ਇੱਕ ਪੁਕਾਰ ਹੈ। ਜਦੋਂ ਪੁਕਾਰ ਸੁਣੀ ਫਿਰ ਇਹਨਾਂ ਨੇਤਰਾਂ ਨੇ ਉਹਦੇ ਤੋਂ ਕੁਰਬਾਨ ਜਾਣ ਦੀ ਗੱਲ ਕੀਤੀ, ਵਰਨੇ ਜਾਣ ਦੀ ਗੱਲ ਕੀਤੀ। ਪੁਕਾਰ ਸੁਣੀ ਗਈ ਫਿਰ ਇਹ ਕੁਰਬਾਨ ਹੋਏ, ਤੇਰੇ ਨਾਮ ਵਿੱਚੋਂ ਕੁਰਬਾਨੋ, ਤੇਰੇ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਤੇਰੇ ਦਰਸ਼ਨ ਵਿੱਚੋਂ ਖੰਨੀਆਂ ਵਹੀਆਂ, ਤੇਰੇ ਦੀਦਾਰਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਫਿਰ ਸਾਹਿਬ ਜੀ ਨੇ ਨਾਲ ਜ਼ਿਕਰ ਕੀਤਾ, ਤੇਰੇ ਨਾਮ ਵਿੱਚੋਂ ਕੁਰਬਾਨੋ ਮਾਲਕ ਜੀਓ, ਅਸੀਂ ਤੇਰੇ ਚਿੰਤਨ ਤੋਂ ਕੁਰਬਾਨ ਜਾਂਦੇ, ਤੇਰੀ ਯਾਦ ਤੋਂ ਕੁਰਬਾਨ ਜਾਂਦੇ, ਤੇਰੇ ਤੋਂ ਵਾਰਨੇ ਜਾਂਦੇ ਹਾਂ, ਕਿਉਂਕਿ ਜਾਂ ਤੂੰ ਜੇ ਤੂੰ ਹੈ ਤਾਂ ਮੈਂ ਮਾਣ ਕੀਆ, ਤਾਂ ਮੈਂ ਭਰੋਸਾ ਕੀਤਾ, ਮਾਣ ਕੀਤਾ ਵੀ ਉਹ ਪੁਕਾਰ ਸੁਣਦਾ, ਇਸ ਕਰਕੇ ਮੈਨੂੰ ਮਾਣ ਹੈ ਵੀ ਮੇਰੀ ਵੀ ਸੁਣੇਗਾ। ਤੁਧ ਬਿਨ ਕਿਹਾ ਮੇਰਾ ਮਾਣੋ, ਅਤੇ ਮਾਲਕਾ ਜੇ ਤੂੰ ਸੁਣੇ ਨਾ ਤਾਂ ਤੇਰੇ ਸੁਣਨ ਤੋਂ ਬਿਨਾਂ ਮੇਰਾ ਮਾਣ ਕਾਹਦਾ। ਹੁਣ ਇੱਥੇ ਮਾਣ ਸ਼ਬਦ ਵਰਤਿਆ ਭਰੋਸੇ ਦੇ ਲਈ, ਜਿਵੇਂ ਕਿਸੇ ਜੀਵ ਨਾਲ ਸਾਡੀ ਬੜੀ ਨੇੜਤਾ ਹੋਵੇ, ਆਪਾਂ ਕਹਿੰਦੇ ਹਾਂ ਨਾ ਵੀ ਮੈਨੂੰ ਤੇਰੇ 'ਤੇ ਮਾਣ ਹੈ, ਮੈਨੂੰ ਭਰੋਸਾ ਹੈ ਵੀ ਤੂੰ ਮੇਰਾ ਮਿੱਤਰ ਹੈ, ਇਸ ਕਰਕੇ ਮੈਨੂੰ ਮਾਣ ਹੈ। ਇਸੇ ਰੂਪ ਵਿੱਚ ਜਾਂ ਤੂੰ ਤਾਂ ਮੈਂ ਮਾਣ ਕੀ ਆ, ਮਾਲਕਾ ਤੂੰ ਹੈ ਜਿਹੜਾ ਸਾਰਿਆਂ ਦੀ ਵੇਦਨ ਸੁਣਦਾ, ਇਸ ਕਰਕੇ ਮੈਂ ਵੀ ਮਾਣ ਕੀਤਾ ਵੀ ਜੇ ਮੈਂ ਪੁਕਾਰ ਕਰਾਂਗਾ ਤਾਂ ਤੂੰ ਮੇਰੀ ਵੀ ਸੁਣੇਗਾ, ਮੇਰੀ ਵੀ ਅਰਜ਼ ਸੁਣੇਗਾ। ਪਰ ਪੁਕਾਰ ਤਾਂ ਕਰਨੀ ਪਏਗੀ ਨਾ ਜੀ, ਅਰਜ਼ੋਈ ਕਰਨੀ ਪਏਗੀ। ਜਦੋਂ ਅਸੀਂ ਅਰਜ਼ੋਈ ਕਰਾਂਗੇ ਉਹ ਸਾਡੀ ਵੀ ਅਰਜ਼ ਸੁਣੇਗਾ, ਇਸ ਕਰਕੇ ਮੈਂ ਮਾਣ ਕੀ ਆ। ਕਹਿੰਦੇ ਮੈਂ ਮਾਣ ਕੀਤਾ, ਮੈਨੂੰ ਭਰੋਸਾ। ਪਰ ਤੁਧ ਬਿਨ, ਮਾਲਕਾ ਤੇਰੇ ਤੋਂ ਬਿਨਾਂ, ਜੇ ਤੂੰ ਨਾ ਹੋਵੇਂ, ਤੂੰ ਨਾ ਸੁਣੇ, ਤੇਰਾ ਸੁਭਾਅ ਦਇਆ ਵਾਲਾ ਨਾ ਹੋਵੇ, ਤੇਰਾ ਸੁਭਾਅ ਤਰਸ ਵਾਲਾ ਨਾ ਹੋਵੇ, ਫਿਰ ਤੁਧ ਬਿਨ ਕਿਹਾ ਮੇਰਾ ਮਾਣੋ, ਤੇਰੇ ਤੋਂ ਬਿਨਾਂ ਮੇਰਾ ਭਰੋਸਾ ਹੋਰ ਹੋਵੇ ਵੀ ਕੀ ਦੇਤੇ, ਮੈਂ ਵਿਸ਼ਵਾਸ ਕਰਾਂ ਵੀ ਕੀ ਦੇਤੇ। ਤੂੰ ਦੀਨ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੂੰ ਪਤਤਾਂ ਦੀ ਵੀ ਸੁਣਦਾ, ਤੂੰ ਪਾਪੀਆਂ ਨੂੰ ਵੀ ਰੱਖਦਾ, ਤੂੰ ਅਘਨਾਸ਼ਨ ਹੈ, ਕੀਤੇ ਕਰਮਾਂ ਨੂੰ ਬਖਸ਼ਣ ਵਾਲਾ, ਮਾਣ ਮੈਨੂੰ ਤੇਰੇ 'ਤੇ ਹੈ। ਜੇ ਤੂੰ ਨਹੀਂ ਸੁਣੇਗਾ ਫਿਰ ਤੇਰੇ ਤੋਂ ਬਿਨਾਂ ਸਾਡੀ ਸੁਣੇਗਾ ਵੀ ਕਿਹੜਾ, ਤੇਰੇ ਤੋਂ ਬਿਨਾਂ ਸਾਡੀ ਅਰਜ਼ ਨੂੰ, ਜੇ ਅਸੀਂ ਪਤਿਤ ਹਾਂ, ਅਸੀਂ ਔਗਣੇ ਆ ਰਹੇ ਹਾਂ, ਅਸੀਂ ਪਾਪੀ ਹਾਂ, ਅਸੀਂ ਨੀਚ ਕਰਮਾਂ ਦੇ ਮਾਲਕ ਹਾਂ, ਜੇ ਤੂੰ ਸਾਡੀ ਨਹੀਂ ਨਾ ਸੁਣੇਗਾ ਫਿਰ ਮਾਲਕਾ ਹੋਰ ਕਿਸੇ ਨੇ ਸਾਡੀ ਪੁਕਾਰ ਸੁਣਨੀ ਵੀ ਕੋਈ ਨਹੀਂ। ਮਾਣ ਤੇਰੇ ਉੱਤੇ ਹੈ,
ਭਰੋਸਾ ਤੇਰੇ ਉੱਤੇ ਹੈ।

ਫਿਰ ਜੀ ਇੱਕ ਸੰਸਾਰਕ ਉਦਾਹਰਨ ਗੁਰੂ ਸਾਹਿਬ ਨੇ ਹੋਰ ਬਖਸ਼ੀ। ਚੂੜਾ ਭੰਨ ਪਲੰਘ ਸਿਉਂ ਸਣ ਬਾਹੀ ਸਣ ਬਾਹਾਂ, ਕਿਉਂ ਏਤੇ ਵੇਸ ਕਰੇਂਦੀ ਏ ਮੁੰਧੇ ਸਹਰਾਤੇ ਸਹਰਾਤੋ ਅਵਰਾਹਾਂ। ਅਕਾਲ ਪੁਰਖ ਪਰਮੇਸ਼ਵਰ ਰੂਪੀ ਖਸਮ ਉਹਦੇ ਵਾਸਤੇ ਤੂੰ ਸਾਰੇ ਸ਼ਿੰਗਾਰ ਲਾਏ। ਜਿਵੇਂ ਆਪਾਂ ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਪੜ੍ਹਦੇ ਹਾਂ, ਜਿਹਦੇ ਵਿੱਚ ਮਾਲਕ ਜੀ ਜ਼ਿਕਰ ਕਰਦੇ ਆ ਕਹਿੰਦੇ 16 ਤਰ੍ਹਾਂ ਦੇ ਸ਼ਿੰਗਾਰ ਲਾਏ ਹਰ ਤਰੀਕੇ ਦੇ ਨਾਲ, ਪਰ ਉਹਨਾਂ ਸ਼ਿੰਗਾਰਾਂ ਦਾ ਕੋਈ ਲਾਭ ਨਹੀਂ, ਉਸ ਕੀਤੇ ਹੋਏ ਸ਼ਿੰਗਾਰ ਦਾ ਕੋਈ ਲਾਭ ਨਹੀਂ ਹੈ ਜਿਹੜੇ ਸ਼ਿੰਗਾਰ ਨੂੰ ਵੇਖ ਕੇ ਖਸਮ ਪ੍ਰਸੰਨ ਨਾ ਹੋਵੇ, ਉਹਦਾ ਕੋਈ ਲਾਭ ਨਹੀਂ ਹੈ। ਫਿਰ ਉਸ ਅਕਾਲ ਪੁਰਖ ਦੀ ਪ੍ਰਸੰਨਤਾ ਵਧੇਰੇ ਜ਼ਰੂਰੀ ਹੈ ਸ਼ਿੰਗਾਰਾਂ ਦੇ ਨਾਲੋਂ। ਜਿਵੇਂ ਧਰਮ ਦੀ ਦੁਨੀਆ ਦਾ ਸ਼ਿੰਗਾਰ ਵੱਖਰਾ ਹੈ, ਸੰਸਾਰਿਕ ਸ਼ਿੰਗਾਰ ਵੱਖਰਾ ਹੈ। ਗੁਰੂ ਸਾਹਿਬ ਨੇ ਉਦਾਹਰਨ ਜ਼ਰੂਰ ਸੰਸਾਰਿਕ ਸ਼ਿੰਗਾਰ ਦੀ ਦਿੱਤੀ ਹੈ, ਪਰ ਮਾਲਕ ਪਾਤਸ਼ਾਹ ਇੱਥੇ ਅਧਿਆਤਮ ਦੇ ਜੀਵਨ ਦਾ ਜ਼ਿਕਰ ਕਰ ਰਹੇ, ਅਕਾਲ ਪੁਰਖ ਪਰਮੇਸ਼ਵਰ ਰੂਪੀ ਪਤੀ ਅਤੇ ਆਪਾਂ ਸਾਰੇ ਜੀਵ ਰੂਪੀ ਇਸਤਰੀਆਂ ਉਹਦੀ ਪਤਨੀ ਰੂਪ ਵਿੱਚ। ਸਤਿਗੁਰੂ ਨੇ ਇੱਕ ਸੁਹਾਗਣ ਇਸਤਰੀ ਦੀ ਉਦਾਹਰਣ ਅਤੇ ਉਹਦੇ ਸ਼ਿੰਗਾਰ ਦੀ ਉਦਾਹਰਣ ਜ਼ਿਕਰ ਗੁਰੂ ਸਾਹਿਬ ਨੇ ਕੀਤਾ ਵੀ ਉਹਨੇ ਚੂੜਾ ਵੀ ਪਹਿਨਿਆ ਹੋਇਆ ਨਾ, ਹਰ ਤਰ੍ਹਾਂ ਦਾ ਉਹਨੇ ਸ਼ਿੰਗਾਰ ਲਾਇਆ, ਪਰ ਮਾਲਕ ਕਹਿੰਦੇ ਵੀ ਉਹਦਾ ਸ਼ਿੰਗਾਰ ਵੇਖ ਕੇ ਨਾ, ਉਸ ਸੁਹਾਗਣ ਇਸਤਰੀ ਦਾ ਸ਼ਿੰਗਾਰ ਵੇਖ ਕੇ ਉਹਦਾ ਖਸਮ, ਉਹਦਾ ਪਤੀ ਉਹਦੇ 'ਤੇ ਪ੍ਰਸੰਨ ਨਹੀਂ ਹੈ, ਉਹਦਾ ਖਸਮ ਉਹਦੇ 'ਤੇ ਪ੍ਰਸੰਨ ਨਹੀਂ। ਕਿਉਂ? ਕਿਉਂਕਿ ਖਸਮ ਨੇ ਇਕੱਲਾ ਸ਼ਿੰਗਾਰ ਨਹੀਂ, ਸ਼ਿੰਗਾਰ ਦੇ ਨਾਲ ਨਾਲ ਉਹਨੇ ਜੀਵਨ ਵੀ ਵੇਖਣਾ, ਕਰਮ ਵੀ ਵੇਖਣਾ, ਸੁਭਾਅ ਵੀ ਵੇਖਣਾ ਨਾ, ਕਰਮ ਰੂਪ। ਜਿਵੇਂ ਪੁਸ਼ਤ ਸੁਹਾਗਣ ਕਰਮ ਹੈ ਦੁਹਾਗਣ ਕੇ, ਸੁਹਾਗਣ ਕੋਲੋਂ ਪੁੱਛ ਕੇ ਸੁਹਾਗਣ ਵਾਲਾ ਸ਼ਿੰਗਾਰ ਬਣਾ ਲੈਣਾ ਸੁਖਾਲਾ, ਪਰ ਆਪਣੇ ਦੁਹਾਗਣਾਂ ਵਾਲੇ ਕਰਮ ਛੱਡਣ ਨਾਲੋਂ। ਜੇ ਕਰਮ ਦੁਹਾਗਣਾਂ ਵਾਲੇ ਨਹੀਂ ਛੱਡੇ, ਫਿਰ ਸੁਹਾਗਣਾਂ ਵਾਲਾ ਸ਼ਿੰਗਾਰ ਲਾਇਆ ਵੀ ਕਿਸੇ ਲੇਖੇ ਵਿੱਚ ਨਹੀਂ। ਹੁਣ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਤੂੰ ਸ਼ਿੰਗਾਰ ਤੇ ਸਾਰਾ ਸੁਹਾਗਣਾ ਵਾਲਾ ਬਣਾ ਲਿਆ, ਪਰ ਤੇਰਾ ਸੁਹਾਗਣਾ ਵਾਲਾ ਕੀਤਾ ਸ਼ਿੰਗਾਰ ਕਿਸੇ ਲੇਖੇ ਵਿੱਚ ਨਹੀਂ ਹੈ, ਕਿਸੇ ਲੇਖੇ ਵਿੱਚ ਨਹੀਂ, ਕਿਸੇ ਕੰਮ ਦਾ ਨਹੀਂ। ਇਸ ਲਈ ਤੈਨੂੰ ਤੇ ਆਪਣਾ ਸ਼ਿੰਗਾਰ ਵੀ ਲਾਹ ਦੇਣਾ ਚਾਹੀਦਾ। ਚੂੜਾ ਭੰਨ ਦੇ, ਪਲੰਗ ਭੰਨ ਦੇ, ਹਿਰਦੇ ਰੂਪੀ ਸੇਜਾ ਭੰਨ ਦੇ, ਬਾਹਾਂ ਸਮੇਤ ਬਾਹੀਆਂ ਦੇ ਨਾਲ, ਪਲੰਗ ਦੀਆਂ ਬਾਹੀਆਂ ਦੇ ਨਾਲ ਆਪਣਾ ਚੂੜਾ ਬਾਹਾਂ ਸਮੇਤ ਭੰਨ ਦੇ, ਤੈਨੂੰ ਆਪਣਾ ਸ਼ਿੰਗਾਰ ਜਿਹੜਾ ਉਹ ਉਤਾਰ ਦੇਣਾ ਚਾਹੀਦਾ, ਕਿਉਂਕਿ ਤੇਰਾ ਮਾਲਕ ਪਰਮੇਸ਼ਵਰ ਰੂਪੀ ਪਤੀ ਤੇਰੇ ਉਸ ਸ਼ਿੰਗਾਰ ਨੂੰ ਵੇਖ ਕੇ ਪ੍ਰਸੰਨ ਨਹੀਂ ਹੋਇਆ ਜਿਹੜਾ ਸ਼ਿੰਗਾਰ ਤੂੰ ਉਹਦੇ ਵਾਸਤੇ ਲਾ ਰਹੀ ਹੈ। ਹੁਣ ਇਹਨੂੰ ਭਾਵਰਥਾਂ ਰੂਪ ਵਿੱਚ ਸਮਝੀਏ। ਧਰਮ ਦਾ ਸ਼ਿੰਗਾਰ ਹੈ ਧਰਮ ਦਾ ਲਿਬਾਸ, ਧਰਮ ਦਾ ਸ਼ਿੰਗਾਰ ਹੈ ਧਰਮ ਦੇ ਕਰਮ, ਦੋਵੇਂ ਚੀਜ਼ਾਂ, ਕਰਮ ਵੀ ਅਤੇ ਲਿਬਾਸ ਵੀ। ਅਕਾਲ ਪੁਰਖ ਨਾ ਲਿਬਾਸ ਵੇਖਦਾ ਅਤੇ ਨਾ ਕਰਮ ਵੇਖਦਾ, ਕਰਮ ਜਿਹੜੇ ਹੱਥਾਂ ਨਾਲ ਕੀਤੇ ਜਾਣ ਸਿਰਫ, ਜਿਹਦੇ ਵਿੱਚ ਮਨ ਦੀ ਕੋਈ ਮਾਨਤਾ ਨਹੀਂ ਹੈ, ਮਨ ਦੀ ਕੋਈ ਇਕਾਗਰਤਾ ਨਹੀਂ ਹੈ, ਮਨ ਦਾ ਕੋਈ ਪ੍ਰੇਮ ਨਹੀਂ ਹੈ, ਜਿੱਥੇ ਬੱਧਾ ਚੱਟੀ ਹੈ। ਖਿਆਲ ਕਰਿਓ, ਅਕਾਲ ਪੁਰਖ ਨਾ ਤੇ ਬੱਧਾ ਚੱਟੀ ਰੂਪੀ ਕਰਮ ਵੇਖਦਾ, ਕਿਉਂ? ਕਿਉਂਕਿ ਬਾਪੂ ਦੀ ਬਾਣੀ ਦਾ ਬਚਨ, ਜੇ
ਕਰਮ ਧਰਮ ਪਾਖੰਡ ਜੋ ਦੀਸੈ, ਜੋ ਵਿਖਾ ਰਿਹਾ ਤੂੰ ਧਰਮ ਦੇ ਨਾਮ ਉੱਤੇ ਕੀਤੇ ਹੋਏ ਕਰਮ ਪਖੰਡ ਰੂਪ ਦੇ ਵਿੱਚ ਤੂੰ ਜੋ ਵਿਖਾ ਰਿਹਾ ਉਹ ਸਾਰੇ ਹੀ ਤਿੰਨ ਜਮ ਜਾ ਗਾਤੀ ਲੁੱਟੈ, ਉਹ ਸਾਰੇ ਦੇ ਸਾਰੇ ਜਮ ਜਾਗਾਤ ਰੂਪ ਵਿੱਚ ਲੁੱਟ ਲੈਂਦੇ ਨੇ, ਤੇਰੇ ਸਾਰੇ ਧਰਮ ਦੇ ਕਰਮ ਰਹਿ ਜਾਂਦੇ ਨੇ। ਇਸ ਲਈ ਜਿੱਥੇ ਤੂੰ ਹੱਥਾਂ ਦੇ ਨਾਲ ਪਾਖੰਡ ਰੂਪ ਵਿੱਚ ਧਰਮ ਦੇ ਕਰਮ ਕਰ ਰਿਹਾ, ਉਹ ਪਾਖੰਡ ਰੂਪ ਵਿੱਚ ਧਰਮ ਦੇ ਕਰਮ ਛੱਡ ਕੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿੱਤ ਛੂਟੈ, ਉਹਦੀ ਕੀਰਤੀ ਕਰ ਜਿਹਨੂੰ ਸਿਮਰਦਿਆਂ ਇੱਕ ਅੱਖ ਝਪਕਣ ਜਿੰਨੇ ਸਮੇਂ ਵਿੱਚ ਛੁੱਟ ਜਾਈਦਾ। ਹੁਣ ਉਹ ਸਾਰਾ ਸ਼ਿੰਗਾਰ ਹੈ ਕਿ ਧਰਮ ਦੇ ਕਰਮ ਜਿਹੜੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਬੱਧਾ ਚੱਟੀ ਕਰਮ ਬਹੁਤਾ ਚਿਰ ਨਹੀਂ ਜੇ ਕੀਤਾ ਜਾ ਸਕਦਾ ਜਿੰਨਾ ਚਿਰ ਉਸ ਕਰਮ ਨੂੰ ਪ੍ਰਸੰਨਤਾ ਨਾਲ ਨਾ ਕੀਤਾ ਜਾਵੇ, ਖੁਸ਼ੀ ਨਾਲ ਨਾ ਕੀਤਾ ਜਾਵੇ। ਇਸ ਲਈ ਗੁਰੂ ਸਾਹਿਬ ਕਹਿ ਰਹੇ ਕਹਿੰਦੇ ਹੁਣ ਲਿਬਾਸ ਵੀ ਪਾਲਿਆ ਪਰ ਲਿਬਾਸ ਪਾਉਣ ਪਿੱਛੇ ਵੀ ਪ੍ਰੇਮ ਕੋਈ ਨਹੀਂ ਹੈ, ਕੋਈ ਪਿਆਰ ਨਹੀਂ, ਸਿਰਫ ਵਿਖਾਵਾ। ਧਰਮ ਦੇ ਕਰਮ ਵੀ ਕਰ ਲਏ, ਧਰਮ ਦੇ ਕਰਮ ਕਰਨ ਪਿੱਛੇ ਵੀ ਕੋਈ ਪ੍ਰੇਮ ਨਹੀਂ ਹੈ, ਸਿਰਫ ਵਿਖਾਵਾ। ਫਿਰ ਉਹ ਕੀ ਬਣ ਗਿਆ? ਉਹ ਬੱਧਾ ਚੱਟੀ ਬਣ ਗਿਆ। ਜਦੋਂ ਬੱਧਾ ਚੱਟੀ ਬਣਿਆ, ਹੁਣ ਮਾਲਕ ਅਕਾਲ ਪੁਰਖ ਪਰਮੇਸ਼ਵਰ ਰੂਪੀ ਖਸਮ ਸ਼ਿੰਗਾਰ ਤੇ ਉਹਦੇ ਲਈ ਲਾ ਰਹੇ ਹਨ, ਪਰ ਦੁਨੀਆ ਵੇਖ ਕੇ ਖੁਸ਼ ਹੋਈ ਜਾਂਦੀ ਵੀ ਬੜਾ ਧਰਮੀ ਆ, ਜਿਹਦੇ ਲਈ ਲਾ ਰਹੇ ਆ ਉਹਨੂੰ ਉਹ ਪਰੇਸ਼ਾਨੀ ਕੋਈ ਨਹੀਂ ਹੋਇਆ, ਉਹ ਖੇੜੇ ਵਿੱਚ ਆਇਆ ਹੀ ਕੋਈ ਨਹੀਂ। ਜਿਵੇਂ ਇੱਕ ਸੁਹਾਗਣ ਇਸਤਰੀ ਆਪਣੇ ਖਸਮ ਦੇ ਲਈ ਸ਼ਿੰਗਾਰ ਲਾ ਰਹੀ ਹੈ ਨਾ, ਪਰ ਸੁਹਾਗਣ ਸੰਸਾਰ ਨੇ ਵੇਖਿਆ ਵੀ ਇਹਨੇ ਸ਼ਿੰਗਾਰ ਕੀਤਾ, ਇਹ ਸੁਹਾਗਣ ਹੈ। ਹੁਣ ਜਿਹੜਾ ਖਸਮ ਪਤੀ ਹੈ ਉਹ ਉਹਦੇ ਇਕੱਲੇ ਸ਼ਿੰਗਾਰ ਨੂੰ ਨਹੀਂ, ਉਹਦੇ ਕਰਮਾਂ ਨੂੰ ਵੀ ਵੇਖਦਾ ਹੈ ਵੀ ਇਹਦੇ ਕਰਮ ਵੀ ਸੁਹਾਗਣਾਂ ਵਾਲੇ ਹੈਣ ਕਿ ਕਰਮ ਇਹਦੇ ਦੁਹਾਗਣਾਂ ਵਾਲੇ ਵਿਭਚਾਰੀਆਂ ਵਾਲੇ ਨੇ। ਅਤੇ ਜੇ ਉਹ ਵਿਭਚਾਰੀਆਂ ਵਾਲੇ ਅਤੇ ਦੁਹਾਗਣਾਂ ਵਾਲੇ ਕਰਮ ਰੱਖਦੀ ਹੈ, ਫਿਰ ਕਦੇ ਵੀ ਜਿਵੇਂ ਭਾਈ ਗੁਰਦਾਸ ਜੀ ਦਾ ਬਚਨ ਪੜ੍ਹਿਆ ਨਾ, ਪੁੱਛਤ ਸੁਹਾਗਣ ਕਰਮ ਹੈ ਦੁਹਾਗਣ ਕੇ ਹਿਰਦੈ ਵਿਭਚਾਰ। ਹਿਰਦੇ ਵਿੱਚ ਕੀ ਹੈ? ਵਿਭਚਾਰ। ਕਤ ਸੇਜਾ ਬੁਲਾਈ ਹੈ, ਉਹ ਅਕਾਲ ਪੁਰਖ ਦੀਆਂ ਨਜ਼ਰਾਂ ਨੂੰ ਕਦੇ ਭਾਉਂਦੀ ਨਹੀਂ, ਜਿਹਦੇ ਕੋਲ ਦੁਹਾਗਣਾਂ ਵਾਲੇ ਕਰਮ ਨੇ ਉਹ ਆਪਣੇ ਖਸਮ ਨੂੰ ਕਦੇ ਜੀਵ ਇਸਤਰੀ ਚੰਗੀ ਨਹੀਂ ਲੱਗਦੀ। ਇਸੇ ਤਰ੍ਹਾਂ ਧਰਮ ਦੇ ਕੀਤੇ ਕਰਮ ਅਤੇ ਲਿਬਾਸ, ਇਹਦੇ ਨਾਲ ਨਾਲ ਜੇ ਹਿਰਦੇ ਵਿੱਚ ਵਿਭਚਾਰ ਅਤੇ ਵਿਕਾਰ ਨੇ, ਉਹ ਅਕਾਲ ਪੁਰਖ ਨੂੰ ਕਦੇ ਭਾਉਂਦਾ ਨਹੀਂ। ਕੋਈ ਜੀਵ ਹੋਵੇ, ਜਿਵੇਂ ਇੱਕ ਬਚਨ ਹੋਰ ਸਾਂਝਾ ਕਰ ਲਓ, ਹੁਣ ਲਿਬਾਸ ਹੈ ਨਾ, ਧਰਮ ਦਾ ਪਹਿਰਾਵਾ ਹੈ, ਉਹ ਪਹਿਰਾਵਾ ਕੀ ਹੈ? ਫਿਰ ਸਾਰੇ ਕਰਮ ਗੁਰੂ ਅਰਜਨ ਸਾਹਿਬ ਦਾ ਬਚਨ ਆਪਾਂ ਅਕਸਰ ਪੜ੍ਹਦੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਇਹ ਸ਼ਿੰਗਾਰ ਹੈ ਜੀ ਜਿਹੜਾ ਧਰਮ ਦੀ ਦੁਨੀਆ ਦਾ, ਫਿਰ ਵੱਖ ਵੱਖ ਸ਼ਿੰਗਾਰ ਨਾ, ਵੱਖ ਵੱਖ ਤਰੀਕਿਆਂ ਦੇ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਵੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਵਾਧੇ। ਇਹ ਸਾਰੇ ਸ਼ਿੰਗਾਰ ਕਰ ਲਏ। ਹੁਣ ਜਿੰਨੇ ਕੀਤੇ ਨੇ, ਮਾਲਕ ਨੇ ਉਹਨੂੰ ਸੰਬੋਧਨ ਕੀਤਾ, ਪਿਆਰੇ ਇਨ ਬਿਧ ਮਿਲਨ ਨਾ ਜਾਈ। ਹੇ ਭਾਈ, ਇਸ ਤਰੀਕੇ ਨਾਲ ਉਹ ਨਹੀਂ ਮਿਲਦਾ। ਕਿਉਂ? ਕਿਉਂਕਿ ਮੈਂ ਕੀਏ ਕਰਮ ਅਨੇਕਾਂ। ਹੋ ਸਕਦਾ ਤੁਸੀਂ ਇੱਕ ਕਰਮ ਕੀਤਾ ਹੋਵੇ। ਗੁਰੂ ਬਾਬਾ ਜੀ ਕਹਿੰਦੇ ਮੈਂ ਕੀਏ ਕਰਮ ਅਨੇਕਾਂ, ਅਨੇਕਾਂ ਕੀਤੇ ਨੇ, ਹੁਣ ਹਾਰ ਗਿਆ, ਮੇਰੀ ਸਿਆਣਪ ਕੰਮ ਨਹੀਂ ਆਈ, ਮੇਰੀ ਬੁੱਧੀ ਕੰਮ ਨਹੀਂ ਆਈ, ਮੇਰੀ ਚਲਾਕੀ ਚਤੁਰਾਈ ਕੰਮ ਨਹੀਂ ਆਈ, ਮੈਂ ਕੀਏ ਕਰਮ ਅਨੇਕਾਂ, ਅਨੇਕਾਂ ਕੀਤੇ, ਹਾਰ ਪਰੇ ਹੋ। ਅਖੀਰ ਕੀ ਹੋ ਗਿਆ? ਥੱਕ ਗਿਆ।
ਉਹਦੀਆਂ ਨਜ਼ਰਾਂ 'ਚ ਪ੍ਰਵਾਨ ਨਹੀਂ ਨਾ ਹੋਇਆ, ਹੁਣ ਹਾਰ ਗਿਆ, ਥੱਕ ਗਿਆ। ਹਾਰ ਪਰਿਓ ਸਵਾਮੀ ਕੈ ਦੁਆਰੈ, ਉਹਦੇ ਦਰ 'ਤੇ। ਦੀਜੈ ਬੁੱਧ ਬਵੇਕਾ, ਹੁਣ ਉਹਦੇ ਕੋਲੋਂ ਮੰਗਿਆ ਕਿ ਵੀ ਮੈਨੂੰ ਉਹ ਮਤ ਦੇ ਜਿਹਦੇ ਨਾਲ ਮੈਂ ਤੈਨੂੰ ਚੰਗੀ ਲੱਗਣਾ। ਫਿਰ ਹੋਰ ਸ਼ਿੰਗਾਰ ਦੱਸੇ, ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾ। ਹਰ ਮਜ਼ਹਬ ਨੇ ਵੱਖਰਾ ਲਿਬਾਸ ਦਿੱਤਾ, ਸ਼ਿੰਗਾਰ ਵੱਖਰਾ ਦਿੱਤਾ ਨਾ। ਜਿਵੇਂ ਸੁਹਾਗਣ ਦਾ ਸ਼ਿੰਗਾਰ ਹਰ ਇਲਾਕੇ ਦੇ ਵਿੱਚ ਅਲੱਗ ਤਰੀਕੇ ਦਾ ਹੈ, ਸੁਹਾਗਣ ਦਾ ਸ਼ਿੰਗਾਰ ਹਰ ਇਲਾਕੇ ਵਿੱਚ ਅਲੱਗ ਤਰੀਕੇ ਦਾ, ਇਸੇ ਤਰ੍ਹਾਂ ਧਰਮ ਦੀ ਦੁਨੀਆ ਵਿੱਚ ਹਰ ਮਜ਼ਹਬ ਦਾ ਸ਼ਿੰਗਾਰ ਵੱਖਰੇ ਤਰੀਕੇ ਦਾ ਹੈ। ਪਰ ਜਦੋਂ ਉਹ ਸ਼ਿੰਗਾਰ ਲੱਗਦਾ, ਉਸ ਸ਼ਿੰਗਾਰ ਨਾਲ ਇਸ ਗੱਲ ਦੀ ਪ੍ਰੋੜਤਾ ਹੋ ਜਾਂਦੀ ਵੀ ਇਹ ਸੁਹਾਗਣ ਹੈ। ਜਿਵੇਂ ਹਰ ਇਲਾਕੇ ਦਾ ਸ਼ਿੰਗਾਰ ਵੱਖਰਾ ਇੱਕ ਸੁਹਾਗਣ ਵਾਸਤੇ, ਜਦੋਂ ਉਹਨੇ ਉਹ ਸੁਹਾਗਣ ਵਾਲਾ ਸ਼ਿੰਗਾਰ ਲਾਇਆ, ਪ੍ਰੋੜਤਾ ਹੋ ਗਈ ਵੀ ਇਹ ਸੁਹਾਗਣ ਹੈ, ਇਹ ਪਤੀਵ੍ਰਤਾ ਧਰਮ ਵਾਲੀ ਹੈ, ਇਹਦੇ ਸਿਰ ਦਾ ਸਾਈਂ ਇਹਦੇ ਸਿਰ 'ਤੇ ਮੌਜੂਦ ਹੈ। ਹਰ ਇਲਾਕੇ ਦਾ ਸ਼ਿੰਗਾਰ ਔਰਤ ਵਾਸਤੇ ਹੈ ਨਾ, ਉਹਦੇ ਸੁਹਾਗਣ ਹੋਣ ਦੀ ਨਿਸ਼ਾਨੀ। ਧਰਮ ਦਾ ਲਿਬਾਸ ਇਸ ਗੱਲ ਦੀ ਨਿਸ਼ਾਨੀ ਹੈ ਕਿ ਇਹ ਜੀਵ ਇਸਤਰੀ ਸੁਹਾਗਣ ਹੈ, ਇਹ ਖਸਮ ਵਾਲੀ ਹੈ, ਧਰਮ ਦੀ ਦੁਨੀਆ ਦਾ ਲਿਬਾਸ। ਪਰ ਉਹ ਲਿਬਾਸ ਹਰ ਮਜ਼ਹਬ ਲਈ ਵੱਖਰਾ ਹੈ, ਹਰ ਮਜ਼ਹਬ ਨੇ ਵੱਖਰਾ ਲਿਬਾਸ ਪਾਇਆ। ਕੋਈ ਕਹਿੰਦਾ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ, ਕਿਸੇ ਨੇ ਆਹ ਵੀ ਲਿਬਾਸ ਪਾਇਆ ਵੀ ਵਸਤਰ ਵੀ ਛੱਡ ਤੇ ਆਪਣੇ ਤਨ 'ਤੇ ਪਾਉਣੇ, ਨੰਗੇਜ ਧਾਰਨ ਕਰ ਲਿਆ, ਨੰਗੇਜ ਧਾਰਨ ਕਰਕੇ ਅਤੇ ਜੰਗਲਾਂ 'ਚ ਰਹਿਣਾ ਸ਼ੁਰੂ ਕਰ, ਇਹ ਲਿਬਾਸ ਵੀ ਪਾਇਆ ਵੀ ਇਹ ਸਾਡਾ ਮਜ਼ਹਬ ਕਹਿੰਦਾ ਭਾਈ। ਫਿਰ ਤੱਟ ਤੀਰਥ ਸਭ ਧਰਤੀ ਭਰਮਿਓ, ਇਹ ਵੀ ਲਿਬਾਸ ਹੈ ਧਰਮ ਦਾ, ਇਹ ਅਲੱਗ ਮਜ਼ਹਬ ਦਾ ਹੈ। ਤੱਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀਂ, ਦੁਬਦਾ ਅਜੇ ਵੀ ਨਹੀਂ ਛੁੱਟੀ, ਦੁਬਦਾ ਫਿਰ ਉਸੇ ਤਰ੍ਹਾਂ ਹੀ ਹੈ, ਦੁਬਦਾ ਫਿਰ ਉਸੇ ਤਰ੍ਹਾਂ ਹੀ ਹੈ। ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ, ਤੱਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀਂ, ਮਨ ਕਾਮਨਾ ਤੀਰਥ ਜਾਏ ਬੱਸਿਓ ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਯਤਨ ਕਰਾਏ। ਇਹ ਵੀ ਲਿਬਾਸ ਹੈ ਧਰਮ ਦਾ, ਸ਼ਿੰਗਾਰ ਹੈ ਇਹ। ਮਨ ਕਾਮਨਾ ਤੀਰਥ ਜਾਏ, ਇਹ ਵੀ ਸ਼ਿੰਗਾਰ ਕੀਤਾ। ਹੁਣ ਇਹ ਜ਼ਿਕਰ ਤਾਂ ਕਰ ਰਿਹਾ ਜੀ, ਸ਼ਿੰਗਾਰ ਹਰ ਜੀਵ ਨੇ ਲਾਉਣ ਦੀ ਕੋਸ਼ਿਸ਼ ਕੀਤੀ ਵੀ ਮੈਂ ਧਰਮ ਦਾ ਸ਼ਿੰਗਾਰ ਕਰਾਂ, ਕਾਹਦੇ ਲਈ, ਅਕਾਲ ਪੁਰਖ ਨੂੰ ਪਾ ਜਾ। ਪਰ ਸਤਿਗੁਰੂ ਕਹਿੰਦੇ ਜੇ ਉਹਨੂੰ ਨਾਨਾ ਚੰਗਾ ਲੱਗਿਆ ਫਿਰ ਤੇਰਾ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਹੈ, ਇਹ ਸ਼ਿੰਗਾਰ ਲਾ ਦੇ। ਫਿਰ ਮਾਲਕ ਨੇ ਉਦਾਹਰਣ ਦਿੱਤੀ, ਚੂੜਾ ਭੰਨ ਪਲੰਘ ਸਿਉ ਸਣ ਵਾਹੀ ਸਣ ਬਾਹਾਂ, ਇਤੇ ਵੇਸ ਕਰੇਂਦੀ ਏ ਮੁੰਧੇ ਹੇ ਜੀਵ ਇਸਤਰੀਏ, ਤੇਰੇ ਇੰਨੇ ਕੀਤੇ ਹੋਏ ਵੇਸਾਂ ਦਾ ਕੀ ਲਾਭ, ਸ਼ਹ ਰਾਤੋ ਅਵਰਾਹ ਤੇਰਾ ਖਸਮ ਤੇ ਉਹ ਅਕਾਲ ਪੁਰਖ ਤੇ, ਤੈਨੂੰ ਤੇਰੀ ਨੇੜਤਾ ਨੂੰ ਮਾਨਣ ਦੀ ਬਜਾਏ ਹੋਰਾਂ ਨੇ ਉਹਦੀ ਨੇੜਤਾ ਨੂੰ ਮਾਣਿਆ, ਤੇਰੇ ਉੱਤੇ ਤੇ ਉਹ ਅਕਾਲ ਪੁਰਖ ਪ੍ਰਸੰਨ ਹੋਇਆ ਹੀ ਕੋਈ ਨਹੀਂ, ਤੇ ਤੇਰਾ ਕੀਤਾ ਸ਼ਿੰਗਾਰ ਵੀ ਕਿਸੇ ਲੇਖੇ ਵਿੱਚ ਨਹੀਂ।

ਫਿਰ ਸਤਿਗੁਰੂ ਨੇ ਹੁਣ ਸਾਰੇ ਸੰਸਾਰਕ ਚਿੰਨ੍ਹ ਦਿੱਤੇ ਜੀ। ਮਨੀਆਰ, ਮਨੀਆਰ ਸ਼ਬਦ ਵਰਤਿਆ ਜਾਂਦਾ ਵੰਗਾਂ ਚੜ੍ਹਾਉਣ ਵਾਲੇ ਵਾਸਤੇ, ਮਨਿਆਰੀ ਦਾ ਸਾਮਾਨ ਵੇਚਣ ਵਾਲਾ, ਉਹਦੇ ਲਈ ਮਨਿਆਰ ਸ਼ਬਦ ਵਰਤਿਆ। ਨਾ ਮਨੀਆਰ, ਕਹਿੰਦੇ ਨਾ ਮੇਰੇ ਕੋਲ ਕੋਈ ਚੂੜੀਆਂ ਚੜ੍ਹਾਉਣ ਵਾਲਾ, ਨਾ ਸੇ ਵੰਗੜੀਆਂ, ਅਤੇ ਨਾ ਹੀ ਉਹ ਵੰਗਾਂ ਨੇ ਮੇਰੇ ਕੋਲ ਜਿਹੜੀਆਂ ਵੰਗਾਂ ਉਹਨੂੰ ਚੰਗੀਆਂ ਲੱਗਦੀਆਂ ਨੇ। ਫਿਰ ਜੋ ਸ਼ਾਹ ਕੰਠ ਨਾ ਲੱਗੀਆਂ, ਜਿਹੜੀਆਂ ਖਸਮ ਦੇ ਗਲ ਨਾਲ ਨਹੀਂ ਲੱਗੀਆਂ, ਜਲਨ ਸੇ ਬਾਹੜੀਆਂ ਹਾਂ, ਉਹ ਬਾਹਾਂ ਸੜ ਜਾਣੀਆਂ ਚਾਹੀਦੀਆਂ ਨੇ। ਹੁਣ ਇੱਥੇ ਖਿਆਲ ਕਰੋ, ਇੱਥੇ ਜਿਹੜਾ ਮਨੀਆਰ ਸ਼ਬਦ ਵਰਤਿਆ ਗਿਆ ਜੀ, ਉਹ ਵਰਤਿਆ ਗਿਆ ਗੁਰੂ ਵਾਸਤੇ, ਅਤੇ ਵੰਗਾਂ ਵੰਗਣੀਆਂ ਹਾਂ ਸ਼ਬਦ ਵਰਤਿਆ, ਵੰਗਾਂ ਮੇਰੇ ਕੋਲ ਉਹ ਭਗਤੀ ਰੂਪੀ ਵੰਗਾਂ ਵੀ ਨਹੀਂ ਜਿਹੜੀਆਂ ਮੈਂ ਚੜ੍ਹਾ ਸਕਾਂ, ਜਿੰਨੇ ਚੜ੍ਹਾਉਣੀਆਂ ਨੇ ਉਹ ਵੀ ਹੈ ਨਹੀਂ ਅਤੇ ਵੰਗਾਂ ਵੀ ਹੈ ਨਹੀਂ। ਫਿਰ ਜੋ ਸ਼ਾਹ, ਕਹਿੰਦੇ ਨਾ ਹੀ ਉਹ ਵੰਗਾਂ ਨੇ ਤੇਰੇ ਕੋਲ, ਤੇ ਸਿਰਫ ਉਹ ਨੇ ਜਿਹੜੀਆਂ ਤੂੰ ਵਿਖਾਵੇ ਮਾਤਰ ਧਾਰਨ ਕਰੀ ਬੈਠਾ, ਬਸ ਹੋਰ ਕੁਛ ਨਹੀਂ ਹੈ, ਅਤੇ ਨਾ ਹੀ ਉਹ ਵੰਗਾਂ ਨੇ ਜਿਹੜੀਆਂ ਪਾ ਕੇ ਅਕਾਲ ਪੁਰਖ ਨੂੰ ਮਿਲਿਆ ਜਾ ਸਕਦਾ, ਅਤੇ ਨਾ ਹੀ ਉਹ ਵੰਗਾਂ ਚੜ੍ਹਾਉਣ ਵਾਲਾ ਜਿਹਦੇ ਅੱਗੇ ਜਾ ਕੇ ਫਰਿਆਦ ਕੀਤੀ ਜਾਵੇ ਵੀ ਮੈਂ ਭਾਈ ਉਹ ਵੰਗਾਂ ਲੈਣ ਵਾਸਤੇ ਆਈ ਹਾਂ ਜੀ ਵਿਸਤਰੀ, ਜਿਹੜੀਆਂ ਵੰਗਾਂ ਪਾ ਕੇ ਅਕਾਲ ਪੁਰਖ ਨੂੰ ਪ੍ਰਸੰਨ ਕੀਤਾ ਜਾਂਦਾ। ਕਹਿੰਦੇ ਭਾਵ ਗੁਰੂ ਵੀ ਹੈ ਨਹੀਂ ਅਤੇ ਭਗਤੀ ਰੂਪੀ ਸ਼ਿੰਗਾਰ ਵੀ ਹੈ ਨਹੀਂ, ਅਤੇ ਐਸੀਆਂ ਉਹ ਬਾਹਾਂ ਸੜ ਜਾਣੀਆਂ ਚਾਹੀਦੀਆਂ ਨੇ ਜਿਹੜੀਆਂ ਉਹ ਅਕਾਲ ਪੁਰਖ ਪਰਮੇਸ਼ਵਰ ਨੂੰ ਗਲ ਨਾਲ ਨਹੀਂ ਲਾ ਸਕੀਆਂ, ਜਿਹਦਾ ਮਿਲਾਪ, ਜਿਹੜੀਆਂ ਮਿਲਾਪ ਹੀ ਹਾਸਲ ਨਹੀਂ ਕਰ ਸਕੀਆਂ। ਜਿਹੜੀ ਜੀਵ ਇਸਤਰੀ, ਜਿਵੇਂ ਆਪਾਂ ਇੱਕ ਵਚਨ ਹੋਰ ਪੜ੍ਹ ਲੈਂਦੇ ਜੀ ਬਾਣੀ ਦਾ, ਜਿੱਥੇ ਮਾਲਕ ਜ਼ਿਕਰ ਕਰਦੇ ਵੀ ਜੇ ਨੇਤਰ ਕੰਨ ਅਤੇ ਆਜੀਵਨ ਇੱਕ ਆਇਆ, ਉਹਦੀ ਭਗਤੀ ਨਹੀਂ ਨਾ ਕਰਦੀਆਂ ਤਾਂ ਫਿਰ ਕਿਸੇ ਲਾਹੇ ਦੀਆਂ ਹੈ ਨਹੀਂ। ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਕਿਸੇ ਲੇਖੇ ਵਿੱਚ ਨਹੀਂ। ਫਿਰ ਮਾਲਕ ਜੀ ਕਹਿੰਦੇ ਵੀ ਇਸ ਸਰੀਰ ਨੂੰ ਨਾ ਤੇਰੇ ਨੂੰ ਸੜ ਜਾਣਾ ਚਾਹੀਦਾ, ਜਿਵੇਂ ਮਾਲਕ ਜੀ ਨੇ ਕਿਹਾ ਨਾ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਤੈਨੂੰ ਤੇ ਸਿਰ ਵੀ ਸਾੜ ਦੇਣਾ ਚਾਹੀਦਾ ਜਿਹੜਾ ਖਸਮ ਅੱਗੇ ਨਿਵਦਾ ਨਹੀਂ ਹੈ। ਹੁਣ ਬਾਹਾਂ ਤੋਂ ਭਾਵ ਇਹੀ ਹੈ ਵੀ ਜੇ ਤੇਰਾ ਮਿਲਾਪ ਨਹੀਂ ਤੇਰੇ ਅਕਾਲ ਪੁਰਖ ਪਰਮੇਸ਼ਵਰ ਨਾਲ ਬਣਿਆ ਤਾਂ ਤੇਰਾ ਜੀਵਨ ਕਿਸੇ ਲੇਖੇ ਵਿੱਚ ਨਹੀਂ ਹੈ। ਜੇ ਤੇਰੇ ਕੋਲ ਭਗਤੀ ਹੈ ਨਹੀਂ, ਤੇਰੇ ਕੋਲ ਗੁਰੂ ਹੈ ਨਹੀਂ, ਵੰਗਾਂ ਚੜ੍ਹਾਉਣ ਵਾਲਾ ਗੁਰੂ ਅਤੇ ਵੰਗਾਂ ਭਗਤੀ ਦੀਆਂ, ਜੇ ਤੇਰੇ ਕੋਲ ਭਗਤੀ ਰੂਪ ਵੰਗਾਂ ਨਹੀਂ, ਭਗਤੀ ਨਹੀਂ, ਪ੍ਰੇਮ ਨਹੀਂ, ਭਗਤੀ ਦਾ ਸ਼ਿੰਗਾਰ ਨਹੀਂ ਤੇਰੇ ਕੋਲ, ਫਿਰ ਚੇਤਾ ਰੱਖ ਨਾ ਤੂੰ ਅਕਾਲ ਪੁਰਖ ਨੂੰ ਪਾਉਣਾ ਅਤੇ ਨਾ ਹੀ ਉਹਦੇ ਗੱਲ ਨਾਲ ਤੈਨੂੰ ਲੱਗਣ ਵਾਸਤੇ ਸਬੱਬ ਮਿਲਣਾ, ਭਾਵ ਉਹਦੇ ਨਾਲ ਮਿਲਾਪ ਕੋਈ ਨਹੀਂ, ਉਹਦੇ ਤੋਂ ਵਿਛੋੜੇ ਵਿੱਚ ਹੀ ਇਹ ਸਾਰੇ ਦਾ ਸਾਰਾ ਜੀਵਨ ਲੰਘ ਜਾਏਗਾ। ਹਰ ਹਾਂ ਜਬ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ, ਜਦੋਂ ਉਹ ਵਿਸਰ ਗਿਆ ਫਿਰ ਇਹ ਜੀਵਨ ਤੇ ਦਿਨ ਬ ਦਿਨ ਉਸੇ ਤਰ੍ਹਾਂ ਘਟਦਾ ਜਾਂਦਾ ਹੈ। ਨਾਲ ਨਾਲ ਅੱਜ ਦਾ ਇਤਿਹਾਸਕ ਦਿਨ, ਜਿਨ੍ਹਾਂ ਦੇ ਵਿੱਚ ਕੌਮ ਦੇ ਸਰਮੌਰ ਸ਼ਹੀਦਾਂ ਦੇ ਵਿੱਚੋਂ ਸ਼ਹੀਦ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ, ਉਹਨਾਂ ਦੀ ਸ਼ਹਾਦਤ ਨੂੰ ਕੋਟਾਨਕੋਟ ਨਮਸਕਾਰ। ਜਿਨ੍ਹਾਂ ਨੇ ਆਪਣਾ ਆਪਾ ਆਪਣੇ ਪਰਿਵਾਰ ਸਮੇਤ
ਸਕੇ ਸੰਬੰਧੀਆਂ ਸਮੇਤ ਸਭ ਕੁਝ ਗੁਰੂ ਤੋਂ ਵਾਰ ਦਿੱਤਾ ਅਤੇ ਉਹ ਬੋਲ ਸੱਚ ਕਰਕੇ ਵਿਖਾਏ। ਹਮ ਕਾਰਨ ਗੁਰ ਕੁਲਹਾ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਸਾਡੇ ਕਰਕੇ ਸਾਡੇ ਗੁਰੂ ਨੇ ਆਪਣੀ ਕੁੱਲ ਤੱਕ ਵਾਰ ਦਿੱਤੀ ਅਤੇ ਅਸੀਂ ਆਪਣੀ ਕੁੱਲ ਬਚਾਉਂਦੇ ਫਿਰੀਏ ਅਤੇ ਇਹ ਕਿੱਡੀ ਕੁ ਵਡਿਆਈ ਹੈ। ਅਤੇ ਉਹਨਾਂ ਸ਼ਹੀਦਾਂ ਦੀ ਗਿਣਤੀ ਵਿੱਚ ਜੀ ਤੁਸੀਂ ਝਾਤ ਮਾਰ ਕੇ ਵੇਖੋ, ਬਹੁਤਾਤ ਐਸੇ ਸ਼ਹੀਦ ਮਿਲਣਗੇ ਜਿਨ੍ਹਾਂ ਨੇ ਆਪਣਾ ਆਪਾ ਤਾਂ ਵਾਰਿਆ ਹੀ ਵਾਰਿਆ ਗੁਰੂ ਸਾਹਿਬ ਤੋਂ, ਪਰ ਆਪਣੇ ਟੱਬਰ ਆਪਣੇ ਪਰਿਵਾਰਾਂ ਤੱਕ ਦੀ ਪਰਵਾਹ ਵੀ ਛੱਡਤੀ ਵੀ ਜੇ ਪਰਿਵਾਰ ਵੀ ਗੁਰੂ ਤੋਂ ਵਾਰ ਨਾ ਪੈ ਗਿਆ ਤਾਂ ਉਹ ਵਾਰ ਗਏ। ਉਹਨਾਂ ਸ਼ਹੀਦਾਂ ਵਿੱਚ ਹੀ ਭਾਈ ਮਨੀ ਸਿੰਘ ਜੀ ਦੀ ਗਿਣਤੀ ਹੈ। ਹੁਣ ਜੀਵਨ ਬਹੁਤ ਲਮੇਰਾ ਗੁਜ਼ਾਰਿਆ ਜੀ ਭਾਈ ਮਨੀ ਸਿੰਘ ਨੇ। 1644 ਤੋਂ ਲੈ ਕੇ 1738 ਤੱਕ ਤਕਰੀਬਨ 94 ਕੁ ਸਾਲ ਦੀ ਉਮਰ ਜਿਹੜੀ ਉਹ ਭਾਈ ਮਨੀ ਸਿੰਘ ਦੀ ਬਣ ਜਾਂਦੀ ਹੈ। 1644 ਤੋਂ 1738 ਤੱਕ ਭਾਈ ਮਨੀ ਸਿੰਘ ਨੇ ਜੀਵਨ ਗੁਜ਼ਾਰਿਆ। ਸਿੱਖੀ ਭਾਣੇ 'ਚ ਰਹਿ ਕੇ, ਸਿੱਖੀ ਰਜ਼ਾ 'ਚ, ਗੁਰੂ ਦੇ ਰਜ਼ਾ 'ਚ, ਗੁਰੂ ਭਾਣੇ 'ਚ, ਸਿੱਖੀ ਸਰੂਪ ਵਿੱਚ ਰਹਿ ਕੇ, ਫਿਰ ਖਿਆਲ ਕਰੋ ਗੁਰੂ ਸਾਹਿਬ ਕੋਲ ਰਹਿੰਦੇ ਨੇ, ਧੰਨ ਗੁਰੂ ਕਲਗੀਧਰ ਪਾਤਸ਼ਾਹ ਕੋਲ ਰਹਿ ਕੇ ਆਪਣਾ, ਗੁਰੂ ਤੇਗ ਬਹਾਦਰ ਸਾਹਿਬ ਕੋਲ ਰਹਿ ਕੇ ਆਪਣਾ ਸਮਾਂ, ਭਾਈ ਮਨੀ ਸਿੰਘ ਗੁਰੂ ਘਰ ਦੇ ਦੀਵਾਨ ਦੀ ਜ਼ਿੰਮੇਵਾਰੀ ਨਿਭਾਉਂਦੇ, ਗੁਰੂ ਤੇਗ ਬਹਾਦਰ ਸਾਹਿਬ ਕੋਲ ਰਹਿ ਕੇ ਬੜਾ ਸਮਾਂ ਬਤੀਤ ਕੀਤਾ, ਗੁਰੂ ਕਲਗੀਧਰ ਸਾਹਿਬ ਕੋਲ ਮਾਲਕ ਦਾ ਸਾਰਾ ਜੀਵਨ, ਸਤਿਗੁਰੂ ਪਾਤਸ਼ਾਹ ਦਾ ਪ੍ਰਕਾਸ਼ 1666 ਵਿੱਚ ਹੁੰਦਾ ਹੈ ਅਤੇ ਭਾਈ ਮਨੀ ਸਿੰਘ ਜੀ ਦਾ ਜਨਮ ਜਿਹੜਾ ਉਹ 1644 ਦੇ ਵਿੱਚ ਹੈ। ਤਕਰੀਬਨ ਜਦੋਂ ਆਪਾਂ ਗੁਰੂ ਕਲਗੀਧਰ ਸਾਹਿਬ ਦੇ ਪ੍ਰਕਾਸ਼ ਦੀ ਗੱਲ ਕਰੀਏ ਤਾਂ ਉਸ ਵੇਲੇ ਭਾਈ ਮਨੀ ਸਿੰਘ ਜੀ ਦੀ ਉਮਰ 22 ਕੁ ਸਾਲਾਂ ਦੀ ਹੈ ਜਦੋਂ ਗੁਰੂ ਕਲਗੀਧਰ ਸਾਹਿਬ ਪ੍ਰਕਾਸ਼ ਲੈਂਦੇ। 1644 ਅਤੇ 1666 ਗੁਰੂ ਕਲਗੀਧਰ ਸਾਹਿਬ, ਭਾਈ ਮਨੀ ਸਿੰਘ 1644। 1708 ਤੱਕ ਗੁਰੂ ਕਲਗੀਧਰ ਸਾਹਿਬ ਨੇ ਜੀਵਨ ਆਪਣਾ ਸਰੀਰਕ ਤੌਰ 'ਤੇ ਬਸਰ ਕੀਤਾ, ਬਤੀਤ ਕੀਤਾ 42 ਸਾਲਾਂ ਦੀ ਉਮਰ, ਅਤੇ ਭਾਈ ਮਨੀ ਸਿੰਘ 1738 ਤੱਕ ਗੁਰੂ ਪਾਤਸ਼ਾਹ ਦੇ ਸਰੀਰਕ ਚੋਲਾ ਤਿਆਗਣ ਤੋਂ ਵੀ ਮਗਰੋਂ ਤੱਕ ਭਾਈ ਮਨੀ ਸਿੰਘ ਜੀ ਨੇ ਸਰੀਰਕ ਜੀਵਨ ਜਿਹੜਾ ਉਹਨੂੰ ਜਿਉਂਆ ਜਿਹੜਾ ਗੁਰੂ ਪਾਤਸ਼ਾਹ ਦੀ ਰਜ਼ਾ ਵਿੱਚ ਵਸਰ ਕੀਤਾ। ਇੱਕ ਤਾਂ ਪੰਥ ਨੂੰ ਜਦੋਂ ਚੰਗੀ ਕਮਾਂਡ ਦੀ ਜ਼ਰੂਰਤ ਸੀ, ਇੱਕ ਚੰਗੇ ਆਗੂ ਦੀ ਜ਼ਰੂਰਤ ਸੀ, ਭਾਈ ਮਨੀ ਸਿੰਘ ਨੇ ਉਦੋਂ ਚੰਗੇ ਆਗੂ ਹੋਣ ਦੀ ਜ਼ਿੰਮੇਵਾਰੀ ਨੂੰ ਨਿਭਾਇਆ। ਇੱਕ ਬੇਨਤੀ ਹੋਰ ਕਰਾਂ, ਪਿਛਲੇ ਦਿਨਾਂ 'ਚ ਆਪ ਜੀ ਦੇ ਚਰਨਾਂ 'ਚ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਜਿਸ ਦਿਨ ਆਪਾਂ ਮਨਾਇਆ, ਉਦਣ ਇੱਕ ਬੇਨਤੀ ਕੀਤੀ ਵੀ 1635 ਤੋਂ ਲੈ ਕੇ ਅਤੇ 1699 ਤੱਕ ਅਕਾਲ ਤਖ਼ਤ ਸਾਹਿਬ ਜਿਹੜਾ ਉਹ ਪ੍ਰਿਥੀ ਚੰਦ ਦੇ ਘਰਾਣੇ ਕੋਲ ਰਿਹਾ, ਉਹਦਾ ਸਾਰੀ ਬਾਗਡੋਰ ਸਾਂਭ ਸੰਭਾਲ 1696 ਤੱਕ 3 ਸਾਲ ਉੱਥੇ ਕਿਸੇ ਦੀ ਕੋਈ ਸਾਂਭ ਸੰਭਾਲ ਨਹੀਂ ਸੀ। ਫਿਰ 1699 ਵਿੱਚ ਖਾਲਸਾ ਪੰਥ ਦੀ ਸਿਰਜਣਾ ਤੋਂ ਮਗਰੋਂ ਇਹ ਜ਼ਿੰਮੇਵਾਰੀ ਜਿਹੜੀ ਅਕਾਲ ਤਖ਼ਤ ਸਾਹਿਬ ਦੀ ਸਾਂਭ ਸੰਭਾਲ ਦੀ ਉਹ ਭਾਈ ਮਨੀ ਸਿੰਘ ਨੂੰ ਦਿੱਤੀ ਗਈ ਗੁਰੂ ਕਲਗੀਧਰ ਸਾਹਿਬ ਵੱਲੋਂ 1699 ਵਿੱਚ। ਅਕਾਲ ਤਖ਼ਤ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਹੈ ਨਾ ਉਸ ਵਕਤ ਭਾਈ ਮਨੀ ਸਿੰਘ ਜੀ ਨੇ ਸੰਭਾਲੀ। ਜਿੱਥੇ ਇਸ ਜ਼ਿੰਮੇਵਾਰੀ ਨੂੰ ਨਿਭਾਇਆ ਉੱਥੇ
ਹਰਿਮੰਦਰ ਸਾਹਿਬ ਦੇ ਤੀਸਰੇ ਗ੍ਰੰਥੀ ਹੋਣ ਦੇ ਵਜੋਂ ਭਾਈ ਮਨੀ ਸਿੰਘ ਜੀ ਨੇ ਜ਼ਿੰਮੇਵਾਰੀ ਨਿਭਾਈ ਤੀਸਰੇ ਗ੍ਰੰਥੀ ਹੋਣ ਦੇ ਵਜੋਂ। ਫਿਰ ਬਹੁਤ ਸਮਾਂ ਸਰ ਹੁਣ ਜਿਵੇਂ ਇਸ ਜ਼ਿੰਮੇਵਾਰੀ ਨੂੰ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਨੂੰ ਗ੍ਰੰਥੀ ਸਿੰਘ ਦੀ ਜ਼ਿੰਮੇਵਾਰੀ ਨੂੰ ਭਾਈ ਮਨੀ ਸਿੰਘ ਨੇ ਬਾਖੂਬੀ ਨਿਭਾਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦੇ ਵਿੱਚ ਭਾਈ ਮਨੀ ਸਿੰਘ ਨੇ ਬੜਾ ਯੋਗਦਾਨ ਪਾਇਆ, ਬਹੁਤ ਯੋਗਦਾਨ ਪਾਇਆ। ਗੁਰਬਾਣੀ ਦੇ ਗੁਟਕਾ ਸਾਹਿਬ, ਗੁਰਬਾਣੀ ਦੀਆਂ ਪੋਥੀਆਂ, ਇੱਥੋਂ ਤੱਕ ਜਿਵੇਂ ਇਤਿਹਾਸ ਆਖਦਾ ਵੀ ਪਦਛੇਦ ਰੂਪ ਦੇ ਵਿੱਚ ਬਾਣੀ ਨੂੰ ਲਿਖਣਾ, ਇਹ ਜ਼ਿੰਮੇਵਾਰੀ ਵੀ ਭਾਈ ਮਨੀ ਸਿੰਘ ਜੀ ਨੇ ਨਿਭਾਈ ਹੈ। ਅਤੇ ਤਾਂ ਜੋ ਗੁਰਬਾਣੀ ਨੂੰ ਪੜ੍ਹਨਾ ਸੁਖਾਲਾ ਹੋਵੇ, ਹਰ ਸਿੱਖ ਆਸਾਨੀ ਨਾਲ ਬਾਣੀ ਨੂੰ ਪੜ੍ਹ ਸਕੇ, ਇਸ ਕਰਕੇ ਪਦਛੇਦ ਰੂਪ ਦੇ ਵਿੱਚ ਬਾਣੀ ਨੂੰ ਲਿਖਣ ਦੀ ਜ਼ਿੰਮੇਵਾਰੀ ਵੀ ਭਾਈ ਮਨੀ ਸਿੰਘ ਜੀ ਨੇ ਨਿਭਾਈ। ਫਿਰ ਇੱਕ ਸੁਚੱਜੀ ਅਗਵਾਈ, ਜਿੰਨਾ ਚਿਰ ਕਿਸੇ ਵੀ ਪੰਥ ਅਤੇ ਕਿਸੇ ਵੀ ਕੌਮ ਨੂੰ ਸੁਚੱਜੀ ਅਗਵਾਈ ਨਾ ਮਿਲੇ, ਉਹਨਾਂ ਚਿਰ ਉਹ ਪੰਥ ਅਤੇ ਉਹ ਕੌਮ ਅਗਵਾਈ ਤੋਂ ਸੱਖਣੀ ਕਦੇ ਵੀ ਕਿਸੇ ਮੰਜ਼ਿਲ 'ਤੇ ਨਹੀਂ ਜੇ ਪਹੁੰਚਦੀ। ਜਿਵੇਂ ਇੱਕ ਅਗਵਾਈ ਅਤੇ ਇੱਕ ਪੰਥ ਦੀ ਗੱਲ ਕਰਦਿਆਂ ਹੋਇਆਂ ਸ਼ਾਹ ਮੁਹੰਮਦ ਨੇ ਜਦੋਂ ਜ਼ਿਕਰ ਕੀਤਾ ਵੀ ਇੱਕ ਚੰਗੇ ਆਗੂ ਤੋਂ ਬਿਨਾਂ, ਇੱਕ ਸਰਕਾਰ ਤੋਂ ਬਿਨਾਂ, ਅਗਵਾਈ ਤੋਂ ਬਿਨਾਂ ਫੌਜਾਂ ਅਖੀਰ ਜਿੱਤ ਕੇ ਵੀ ਹਾਰ ਜਾਂਦੀਆਂ ਨੇ, ਜਿੱਤ ਕੇ ਵੀ ਹਾਰ ਜਾਂਦੀਆਂ ਜੇ ਚੰਗੀ ਅਗਵਾਈ ਨਾ ਹੋਵੇ। ਤੁਸੀਂ ਕਿਸੇ ਵੀ ਜੰਗ ਦਾ ਇਤਿਹਾਸ ਪੜ੍ਹ ਲਓ, ਜਦੋਂ ਜੰਗ ਦੇ ਵਿੱਚ ਰਾਜਾ ਮਾਰਿਆ ਜਾਂਦਾ ਹੈ ਸਿਪਾਹੀ ਕਦੇ ਵੀ ਜੰਗ 'ਚ ਖੜੋਂਦੇ ਨਹੀਂ, ਉਹ ਦੌੜ ਜਾਂਦੇ ਨੇ। ਕਿਸੇ ਵੀ ਜੰਗ ਵਿੱਚ ਇੱਥੋਂ ਤੱਕ ਸਿਪਾਹੀਆਂ ਦਾ ਸੈਨਾਪਤੀ ਵੀ ਮਾਰਿਆ ਜਾਏ ਨਾ, ਸੈਨਾ ਦੀ ਅਗਵਾਈ ਕਰਨ ਵਾਲਾ ਵੀ ਮਾਰਿਆ ਜਾਏ, ਇਹ ਸੈਨਾ ਸਾਰੀ ਪਿੱਛੇ ਮੁੜ ਜਾਂਦੀ ਹੈ ਵੀ ਜੇ ਸਾਡੇ ਆਗੂ ਦਾ ਕੁਝ ਨਹੀਂ ਬਣਿਆ ਤਾਂ ਫਿਰ ਸਾਨੂੰ ਕਿੰਨੇ ਪੁੱਛਣਾ। ਉਹ ਸਾਰੇ ਦੌੜ ਜਾਂਦੇ ਨੇ, ਕਾਇਰ ਬਣ ਕੇ ਜੰਗ ਦਾ ਮੈਦਾਨ ਛੱਡ ਕੇ ਚਲੇ ਜਾਂਦੇ ਨੇ। ਜਦੋਂ ਪੰਥ ਨੂੰ ਲੋੜ ਸੀ ਇੱਕ ਸੁਚੱਜੀ ਅਗਵਾਈ ਦੀ, ਭਾਈ ਮਨੀ ਸਿੰਘ ਜੀ ਨੇ ਉਦੋਂ ਸੁਚੱਜੀ ਅਗਵਾਈ ਕੀਤੀ। ਔਰ ਇਹ ਦੇਣ ਅਸੀਂ ਉਹਨਾਂ ਦੀ ਕਦੇ ਨਹੀਂ ਭੁੱਲ ਸਕਦੇ। ਅੱਜ ਹੋ ਸਕਦਾ ਤੁਹਾਨੂੰ ਬੜੇ ਆਗੂ ਮਿਲ ਜਾਣ ਜਿਹੜੇ ਪੰਥ ਨੂੰ ਕਈ ਹਿੱਸਿਆਂ ਵਿੱਚ ਵੰਡਣ ਲਈ ਤਿਆਰ ਨੇ, ਕੌਮ ਨੂੰ ਕਈ ਹਿੱਸਿਆਂ 'ਚ ਵੰਡਣ ਲਈ ਤਿਆਰ ਨੇ ਔਰ ਵੰਡ ਵੀ ਰਹੇ ਨੇ, ਪਰ ਜੇ ਕੌਮ ਨੂੰ ਇਕੱਠਿਆਂ ਕਰਨ ਦੀ ਗੱਲ ਕਰਾਂਗੇ ਤਾਂ ਸਭ ਤੋਂ ਵੱਡੀ ਸ਼ਖਸੀਅਤ ਭਾਈ ਮਨੀ ਸਿੰਘ ਦੀ ਹੈ, ਸਭ ਤੋਂ ਵੱਡੀ, ਜਿਨ੍ਹਾਂ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਦੋ ਹਿੱਸਿਆਂ ਵਿੱਚ ਹੁੰਦਾ ਹੋਇਆ ਵੀ ਨਹੀਂ ਵੇਖਿਆ ਅਤੇ ਜਿੱਦਣ ਲੋੜ ਪਈ ਪੰਥ ਨੂੰ ਇਕੱਠਿਆਂ ਕਰਨ ਦੀ ਅਤੇ ਭਾਈ ਮਨੀ ਸਿੰਘ ਇੱਕ ਚੰਗਾ ਆਗੂ ਬਣ ਕੇ ਖੜੋਗੇ, ਉਹ ਤੁਸੀਂ ਕਿਉਂ ਨਿਖਸਮੇ ਬਣ ਕੇ, ਕਿਉਂ ਵੱਖਰੇ ਵੱਖਰੇ ਹੋ ਕੇ ਆਪਸ ਵਿੱਚ ਦੋ ਪਾੜ ਪਾਈ ਬੈਠੇ ਹੋ? ਸਗੋਂ ਸਤਿਗੁਰੂ ਦੀ ਬਾਣੀ ਦਾ ਸਿਧਾਂਤ ਕਮਾਓ, ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਇਸ ਸਿਧਾਂਤ ਨੂੰ ਨਿਭਾਉਂਦਿਆਂ ਪੰਥ ਵਿੱਚ ਹੋਏ ਦੋ ਹਿੱਸੇ, ਬੰਦਈ ਖਾਲਸਾ ਅਤੇ ਤੱਤ ਖਾਲਸਾ, ਇਹਨਾਂ ਦੋਵਾਂ ਨੂੰ ਇਕੱਠਿਆਂ ਕਰਨ ਦੀ ਜ਼ਿੰਮੇਵਾਰੀ ਨਿਭਾਈ ਅਤੇ ਭਾਈ ਮਨੀ ਸਿੰਘ ਨੇ ਨਿਭਾਈ, ਨਹੀਂ ਵੇਖਿਆ ਦੋ ਹਿੱਸਿਆਂ 'ਚ। ਅਸੀਂ ਇੱਕ ਪਿਤਾ ਦੇ ਪੁੱਤਰ ਹਾਂ, ਵਿਚਾਰਕ ਮਤਭੇਦ ਹੋ ਸਕਦੇ ਨੇ, ਕੋਈ ਦੋਰਾਵਾਂ ਨਹੀਂ, ਪਰ ਭਾਈ ਮਨੀ ਸਿੰਘ ਜੀ ਕਹਿੰਦੇ ਆਪਾਂ ਵੱਖਰੇ ਨਹੀਂ, ਭਾਵੇਂ ਵਿਚਾਰਕ ਮਤਭੇਦ ਨੇ, ਪਿਓ ਤੇ ਸਾਡਾ ਉਹ ਹੀ ਹੈ ਨਾ ਜਿਹਨੇ ਸਾਨੂੰ ਜਨਮੇ ਹੈ,
ਧੰਨ ਗੁਰੂ ਕਲਗੀਧਰ ਸਾਹਿਬ ਸਾਡੇ ਪਿਤਾ ਨੇ ਜਦੋਂ ਖੰਡੇ ਬਾਟੇ ਕੀ ਪਾਹੁਲ ਲੈ ਲਈ ਤੇ ਪਾਹੁਲ ਲੈਣ ਤੋਂ ਮਗਰੋਂ ਫਿਰ ਪਿਓ ਤੇ ਸਾਡਾ ਕਲਗੀਧਰ ਪਾਤਸ਼ਾਹੀ ਹੈ। ਵਿਚਾਰਕ ਮਤਭੇਦ ਤੇ ਸਰੀਰਕ ਸੰਸਾਰਕ ਤੌਰ ਤੇ ਦੋ ਭਰਾਵਾਂ ਵਿੱਚ ਵੀ ਹੋ ਜਾਂਦੇ ਨੇ ਤੇ ਉਹ ਦੋ ਭਰਾ ਜੇ ਉਸ ਮਤਭੇਦ ਨੂੰ ਦੂਰ ਨਾ ਕਰਨ ਤੇ ਫਿਰ ਘਰਾਂ 'ਚ ਕੰਧਾਂ ਹੋ ਜਾਂਦੀਆਂ, ਫਿਰ ਘਰ ਹਿੱਸਿਆਂ 'ਚ ਵੰਡੇ ਜਾਂਦੇ ਨੇ। ਤੇ ਜੇ ਉਹ ਵਿਚਾਰਕ ਮਤਭੇਦ ਦੂਰ ਕਰ ਲਿਆ ਜਾਵੇ ਤੇ ਫਿਰ ਘਰ ਸਦਾ ਜੁੜਿਆ ਰਹਿੰਦਾ, ਫਿਰ ਉਹ ਘਰਾਂ 'ਚ ਕਦੇ ਵੰਡੀਆਂ ਨਹੀਂ ਪੈਂਦੀਆਂ। ਤੇ ਭਾਈ ਮਨੀ ਸਿੰਘ ਨੇ ਵੰਡੀਆਂ ਨਹੀਂ ਪੈਣ ਦਿੱਤੀਆਂ, ਸਗੋਂ ਇੱਕ ਸੁਚੱਜੇ ਆਗੂ ਵਾਂਗੂ ਉਹਨਾਂ ਜ਼ਿੰਮੇਵਾਰੀ ਨਿਭਾਈ। ਜਦੋਂ ਦੋਵੇਂ ਹਿੱਸੇ ਜਿਹੜੇ ਕਹਿ ਰਹੇ ਗੁਰੂ ਕਲਗੀਧਰ ਸਾਹਿਬ ਸਾਡੇ ਗੁਰੂ ਤੇ ਇੱਕ ਹਿੱਸਾ ਕਹਿ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਸਾਡਾ ਗੁਰੂ ਹੈ, ਤੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣ ਵਾਲੇ ਉਹ ਕਹਿੰਦੇ ਨੇ ਹਰਿਮੰਦਰ ਸਾਹਿਬ ਦੀ ਜ਼ਿੰਮੇਵਾਰੀ ਅਸੀਂ ਸੰਭਾਲਣੀ ਹੈ, ਤੇ ਜਿਹੜੇ ਗੁਰੂ ਕਲਗੀਧਰ ਸਾਹਿਬ ਨੂੰ ਗੁਰੂ ਜਾਣਨ ਵਾਲੇ ਉਹ ਕਹਿੰਦੇ ਅਸੀਂ ਹਰਿਮੰਦਰ ਸਾਹਿਬ ਦੀ ਜ਼ਿੰਮੇਵਾਰੀ ਸੰਭਾਲਣੀ ਹੈ। ਤੇ ਉਹਨਾਂ ਦੋਵਾਂ ਹਿੱਸਿਆਂ ਨੂੰ ਦੋਵਾਂ ਹੀ ਜਿਹੜੀਆਂ ਦਲ ਕਹਿ ਲਓ ਦੋਵਾਂ ਨੂੰ ਹਰਿਮੰਦਰ ਸਾਹਿਬ ਭਾਈ ਮਨੀ ਸਿੰਘ ਨੇ ਸੱਦ ਕੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਤੇ ਅਰਦਾਸ ਕਰਕੇ ਮਾਲਕ ਨੂੰ ਆਖਿਆ ਵੀ ਹੁਣ ਸਤਿਗੁਰੂ ਜੀਓ ਆਪਣੇ ਪੰਥ ਦੀ ਲਾਜ ਤੁਸੀਂ ਆਪ ਰੱਖਣੀ ਹੈ। ਫਿਰ ਜਿਵੇਂ ਇਤਿਹਾਸ ਨੇ ਹੈ ਨਾ ਸਾਡੇ ਸਨਮੁਖ ਵਿਚਾਰ ਰੱਖੀ ਵੀ ਉਹਨਾਂ ਪਰਚੀਆਂ ਪਾਈਆਂ, ਇੱਕ ਤੇ ਬੰਦਈ ਖਾਲਸਾ ਲਿਖ ਕੇ ਇੱਕ ਤੇ ਤਤ ਖਾਲਸਾ, ਤੇ ਨਾਲ ਅਰਦਾਸ ਕਰਦਿਆਂ ਵਿਚਾਰ ਇਹ ਹੋਈ ਵੀ ਜਿਹੜੀ ਪਰਚੀ ਉੱਪਰ ਆ ਗਈ ਜ਼ਿੰਮੇਵਾਰੀ ਉਹ ਸੰਭਾਲੇਗਾ। ਤੇ ਉਦੋਂ ਉਹ ਪੰਥ ਉਸ ਦਲ ਦੇ ਹਿੱਸੇ ਹਰਿਮੰਦਰ ਸਾਹਿਬ ਦੀ ਸਾਰੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਆਈ, ਜਿਹੜੇ ਇਹ ਕਹਿੰਦੇ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਸਾਡੇ ਗੁਰੂ ਨੇ। ਪੰਥ ਇਕੱਠਾ ਹੋਇਆ, ਉਦੋਂ ਵਿਚਾਰ ਇਹ ਸੀ ਵੀ ਜਿਹਨੂੰ ਜ਼ਿੰਮੇਵਾਰੀ ਮਿਲੇਗੀ ਦੂਸਰਾ ਹਿੱਸਾ ਫਿਰ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇਗਾ, ਆਪਸ ਵਿੱਚ ਝਗੜਾ ਨਹੀਂ। ਫਿਰ ਬੰਦਈ ਖਾਲਸੇ ਵਾਲੇ ਸਾਰੇ ਸਿੱਖ ਤਤ ਖਾਲਸੇ ਨਾਲ ਮਿਲ ਕੇ ਅਤੇ ਉਵੇਂ ਹੀ ਚੱਲਦੇ ਨੇ ਜਿਵੇਂ ਫਿਰ ਤਤ ਖਾਲਸਾ ਫੈਸਲਾ ਕਰਦਾ। ਫਿਰ ਪੰਥ ਨੂੰ ਇਕੱਤਰ ਕਰਨ ਵਾਸਤੇ, ਕਿਉਂਕਿ ਉਹ ਸਮਾਂ ਬੜਾ ਨਾਜ਼ੁਕ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਮਗਰ ਦਾ ਨਾ 1716 ਤੋਂ ਲੈ ਕੇ ਅਤੇ 1738 ਤੱਕ ਦਾ ਸਮਾਂ ਬਹੁਤ ਜ਼ਿਆਦਾ ਨਾਜ਼ੁਕ ਹਾਲਾਤਾਂ ਵਿੱਚ ਸਿੱਖ ਪੰਥ ਨੇ ਬਤੀਤ ਕੀਤਾ ਜੰਗਲਾਂ 'ਚ ਰਹਿ ਕੇ। ਉਦੋਂ ਜਦੋਂ ਪੰਥ ਨੂੰ ਇਕੱਠਿਆਂ ਕਰਨ ਦੀ ਵਾਰੀ ਆਈ ਤਾਂ ਉਦੋਂ ਵੀ ਭਾਈ ਮਨੀ ਸਿੰਘ ਨੇ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਪਰ ਜੋ ਉਸ ਵਕਤ ਦੇ ਹਾਲਾਤ ਨਾ ਉਹਨਾਂ ਹਾਲਾਤਾਂ ਮੁਤਾਬਕ ਪੰਥ ਨੂੰ ਇੱਕ ਥਾਂ 'ਤੇ ਇਕੱਠਿਆਂ ਕਰਨ ਵਾਸਤੇ ਜਦੋਂ ਭਾਈ ਮਨੀ ਸਿੰਘ ਨੇ ਹੁਕਮਨਾਮੇ ਸਾਰੇ ਗੁਰੂ ਸਾਹਿਬ ਦੀ ਹੈ ਨਾ ਜੋ ਗੁਰੂ ਘਰ ਦੀ ਰੀਤ ਚੱਲਦੀ ਆ ਰਹੀ ਸਰਬੱਤ ਖਾਲਸੇ ਦੇ ਰੂਪ ਵਿੱਚ ਉਸੇ ਰੂਪ ਵਿੱਚ ਜਦੋਂ ਸਿੱਖਾਂ ਨੂੰ ਇਕੱਠਿਆਂ ਕਰਨ ਦੀ ਗੱਲ ਕੀਤੀ ਤਾਂ ਸਮੇਂ ਦੀਆਂ ਸਰਕਾਰਾਂ ਨੇ ਉਦੋਂ ਵੀ ਇਹੀ ਚਾਹਿਆ ਵੀ ਜਦੋਂ ਇਹ ਇਕੱਠੇ ਹੋਣਗੇ ਤਾਂ ਅਸੀਂ ਇਹਨਾਂ ਉੱਤੇ ਹਮਲਾ ਕਰਕੇ ਅਤੇ ਇਹਨਾਂ ਦੀ ਨਸਲਕੁਸ਼ੀ ਕਰਾਂਗੇ। ਜਦੋਂ ਭਾਈ ਮਨੀ ਸਿੰਘ ਨੂੰ ਇਹ ਸਾਰੀ ਸੋਚ ਬਾਰੇ ਪਤਾ ਲੱਗਦਾ ਫਿਰ ਹੁਕਮਨਾਮੇ ਜਿਹੜੇ ਉਹ ਸਿੱਖਾਂ ਤੱਕ ਭੇਜੇ ਜਾਂਦੇ ਵੀ ਤੁਸੀਂ ਆਇਓ ਨਾ, ਕਿਉਂਕਿ ਭਾਈ ਸਮੇਂ ਦੀਆਂ ਸਰਕਾਰਾਂ ਅਤੇ ਸਮੇਂ ਦੇ ਰਾਜੇ ਦੀ ਸੋਚ ਕੋਈ ਬਹੁਤੀ ਚੰਗੀ ਨਹੀਂ, ਬਹੁਤ ਜ਼ਿਆਦਾ ਨੁਕਸਾਨ ਹੋਏਗਾ ਜੇ ਇਕੱਠੇ ਹੋਵੋਗੇ। ਅਤੇ ਉਦੋਂ ਉਹਨਾਂ ਨੇ ਧਨ ਵੀ ਮੰਗਿਆ ਵੀ ਅਸੀਂ ਤੁਹਾਡੇ ਤੋਂ ਧਨ ਲਵਾਂਗੇ, 5000 ਰੁਪਈਆ ਲਵਾਂਗੇ ਜੇ ਸਾਰਾ ਸਰਬੱਤ ਖਾਲਸਾ ਇਕੱਠਾ ਹੁੰਦਾ। ਅਤੇ ਭਾਈ ਮਨੀ ਸਿੰਘ ਹਾਮੀ ਭਰ ਦਿੰਦੇ ਵੀ ਕੋਈ ਗੱਲ ਨਹੀਂ, ਜੇ ਸਿੱਖਾਂ ਨੇ ਇਕੱਠਿਆਂ ਹੋਣਾ ਧਨ ਦੌਲਤ ਵੀ ਇਕੱਠਾ ਹੋ ਜਾਣਾ ਅਤੇ ਅਸੀਂ 5000 ਤੁਹਾਨੂੰ ਦੇ ਵੀ ਦੇਵਾਂਗੇ। ਪਰ ਗੱਲ 5000 ਦੀ ਨਹੀਂ ਸੀ, ਗੱਲ ਸੀ ਖਾਲਸੇ ਪੰਥ ਨੂੰ ਬਚਾਉਣ ਦੀ, ਵਿਚਾਰ ਸੀ ਪੰਥ ਨੂੰ ਬਚਾਉਣ ਦੀ ਵੀ ਜੇ ਧਨ ਇਕੱਠਾ ਕਰਨ ਦੇ ਲਈ ਪੰਥ ਨੂੰ ਇਕੱਠਿਆਂ ਕਰ ਲਈਏ ਤੇ ਜੋ ਸਮੇਂ ਦੇ ਰਾਜੇ ਤੇ ਸਰਕਾਰ ਦੀ ਚਾਲ ਹੈ ਉਹ ਉਸ ਚਾਲ ਵਿੱਚ ਸਫਲੇ ਹੋ ਜਾਣ, ਧਨ ਇਕੱਠਾ ਕੀਤਾ ਕੀ ਕਰੇਗਾ। ਜੇ ਅਸੀਂ ਜਾਨੀ ਨੁਕਸਾਨ ਕਰਾ ਲਿਆ
ਤੇ ਮਾਲੀ ਤੌਰ ਉੱਤੇ ਧਨ ਇਕੱਠਾ ਕੀਤਾ ਕੀ ਕਰੇਗਾ? ਤੇ ਭਾਈ ਮਨੀ ਸਿੰਘ ਨੇ ਇਨਕਾਰ ਕਰਤਾ। ਦੂਜੀ ਵਾਰੀ ਫਿਰ ਇਕੱਠ ਵਾਸਤੇ ਸੱਦਾ ਦਿੱਤਾ, ਜਦੋਂ ਹਾਮੀ ਭਰੀ ਰਾਜੇ ਨੇ ਵੀ ਕਰ ਲਓ ਇਕੱਠ ਕੋਈ ਗੱਲ ਨਹੀਂ, ਤੇ ਉਦੋਂ ਧਨ ਵੀ ਵਧਾ ਕੇ 10,000 ਕਰਤਾ ਵੀ 10,000 ਲਵਾਂਗੇ। ਭਾਈ ਮਨੀ ਸਿੰਘ ਉਹ ਵੀ ਮੰਨ ਗਏ, ਪਰ ਸੋਚ ਫਿਰ ਉਹੀ ਹੈ ਵੀ ਜਦੋਂ ਇਕੱਠੇ ਹੋਣਗੇ ਉਦੋਂ ਅਸੀਂ ਇਹਨਾਂ 'ਤੇ ਹਮਲਾ ਕਰ ਦੇਣਾ। ਔਰ ਸਮੇਂ ਸਮੇਂ ਮੁਤਾਬਕ ਇਸੇ ਤਰ੍ਹਾਂ ਸਾਡੀ ਨਸਲ ਕੁਸ਼ੀ ਹੁੰਦੀ ਆਈ ਹੈ। ਅਸੀਂ ਜਜ਼ਬਾਤੀ ਹਾਂ, ਜਜ਼ਬਾਤਾਂ ਵਿੱਚ ਵਹਿਣ ਵਾਲੇ ਹਾਂ, ਜਜ਼ਬਾਤਾਂ ਦੇ ਵਹਿਣ 'ਚ ਹਰ ਵੇਲੇ ਹਰ ਵਾਰ ਵਹਿ ਜਾਈਦਾ, ਅਤੇ ਜਜ਼ਬਾਤਾਂ ਦੇ ਅਧੀਨ ਸਾਨੂੰ ਇਕੱਠਿਆਂ ਕਰ ਲਿਆ ਜਾਂਦਾ। ਜਦੋਂ ਇਕੱਠਿਆਂ ਕਰ ਲਿਆ ਜਾਂਦਾ ਫਿਰ ਘਾਣ ਵੀ ਸਾਡਾ ਹੀ ਹੁੰਦਾ, ਨਸਲ ਕੁਸ਼ੀ ਵੀ ਸਾਡੀ ਹੁੰਦੀ ਹੈ। ਇਸ ਲਈ ਜੋ ਸਮੇਂ ਦੀ ਮੰਗ ਹੋਵੇ ਉਹਦੇ ਅਨੁਸਾਰ ਸਾਨੂੰ ਚੱਲਣਾ ਪਏਗਾ। ਜੇ ਬਾਹਰੇ ਹੋ ਕੇ ਚੱਲਾਂਗੇ ਤਾਂ ਫਿਰ ਘਾਣ ਹੀ ਹੋਏਗਾ, ਨਸਲ ਕੁਸ਼ੀ ਹੋਏਗੀ, ਫਿਰ ਉਸ ਨਸਲ ਕੁਸ਼ੀ ਅਤੇ ਘਾਣ ਨੂੰ ਕੋਈ ਰੋਕ ਨਹੀਂ ਦੇ ਸਕਦਾ। ਭਾਈ ਮਨੀ ਸਿੰਘ ਨੂੰ ਪਤਾ ਉਦੋਂ ਵੀ ਲੱਗਾ ਵੀ ਇਹਨਾਂ ਦੀਆਂ ਕੋਝੀਆਂ ਚਾਲਾਂ ਨੇ, ਇਹਨਾਂ ਦੀ ਕੋਝੀ ਸੋਚ ਹੈ। ਭਾਈ ਮਨੀ ਸਿੰਘ ਨੇ ਜਿੰਨਾ ਕੁ ਹੋਇਆ ਉਨਾ ਕੁ ਸਿੱਖਾਂ ਨੂੰ ਰੋਕਿਆ ਵੀ, ਪਰ ਫਿਰ ਵੀ ਜਿੰਨੇ ਕੁ ਇਕੱਠੇ ਹੋਏ ਉਹਨੇ ਉੱਤੇ ਹਮਲਾ ਵੀ ਕੀਤਾ, ਸਿੱਖਾਂ ਨੇ ਸ਼ਹਾਦਤ ਦੇ ਜਾਮ ਵੀ ਪੀਤੇ, ਅਤੇ ਭਾਈ ਮਨੀ ਸਿੰਘ ਨੂੰ ਆਖਿਆ ਗਿਆ ਵੀ ਧਨ ਦਿਓ, ਅਤੇ ਭਾਈ ਮਨੀ ਸਿੰਘ ਇਨਕਾਰੀ ਹੋ ਗਏ ਵੀ ਨਹੀਂ, ਜੇ ਸਰਬੱਤ ਖਾਲਸਾ ਇਕੱਠਾ ਨਹੀਂ ਹੋਇਆ ਤਾਂ ਧਨ ਵੀ ਕਾਹਦਾ? ਫਿਰ ਇਸ ਕਾਰਨ ਕਰਕੇ ਭਾਈ ਮਨੀ ਸਿੰਘ ਨੂੰ ਉਦੋਂ ਕੈਦ ਕਰ ਲਿਆ ਜਾਂਦਾ, ਅਤੇ ਕੈਦ ਕਰਕੇ ਅਤੇ ਨਾਲ ਇਹ ਕਿਹਾ ਆਖਿਆ ਜਾਂਦਾ ਵੀ ਜਾਂ ਤਾਂ ਧਰਮ ਛੱਡੋ, ਜਾਂ ਫਿਰ ਜਿਹੜਾ ਤੁਸੀਂ ਸਾਨੂੰ ਕਰ ਦੇਣਾ ਟੈਕਸ ਦੇਣਾ ਉਹ ਕਰ ਭਰੋ, ਅਤੇ ਨਹੀਂ ਤਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਅਤੇ ਉਦੋਂ ਫਤਵਾ ਇਹ ਲੱਗਦਾ ਵੀ ਜਿੰਨਾ ਆਪਾਂ ਇਹਨਾਂ ਤੋਂ ਧਨ ਵਸੂਲਣਾ ਨਾ, ਉਹਨਾਂ ਧਨ ਹੁਣ ਇਹਦੇ ਸਰੀਰ ਦੇ ਟੋਟਿਆਂ ਵਿੱਚੋਂ ਵਸੂਲਣਾ, ਇਹਨੂੰ ਨਿੱਕੇ ਨਿੱਕੇ ਟੁਕੜਿਆਂ 'ਚ ਬੰਦ ਬੰਦ ਕਰਕੇ ਅਤੇ ਇਹਨੂੰ ਕੱਟ ਕੇ ਹੁਣ ਇਸੇ ਥਾਂ 'ਤੇ ਮੌਤ ਦੇ ਘਾਟ ਉਤਾਰ ਦੇ। ਇਹ ਫਤਵਾ ਜਾਰੀ ਹੋਇਆ ਅਤੇ ਧੰਨ ਗੁਰੂ ਕਾ ਸਿੱਖ ਜਿੰਨੇ ਸਤਿਗੁਰੂ ਦੀ ਰਜ਼ਾ ਨੂੰ ਮਾਣਦਿਆਂ ਹੋਇਆ ਮੰਨਦਿਆਂ ਹੋਇਆ ਗੁਰੂ ਦੀ ਰਜ਼ਾ ਅਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਂਦਿਆਂ ਪੰਥ ਦੇ ਲਈ ਕੌਮ ਦੇ ਲਈ ਆਪਣਾ ਆਪਾ ਵਾਰਨ ਤੋਂ ਵੀ ਇਨਕਾਰ ਨਹੀਂ ਕੀਤਾ, ਅਤੇ ਭਾਈ ਮਨੀ ਸਿੰਘ ਸ਼ਹਾਦਤ ਦਾ ਜਾਮ ਬੰਦ ਬੰਦ ਕਟਵਾ ਕੇ ਪੀਂਦਿਆਂ ਹੋਇਆ ਗੁਰੂ ਪਾਤਸ਼ਾਹ ਅਤੇ ਪੰਥ ਤੋਂ ਆਪਣਾ ਆਪਾ ਵਾਰ ਗੁਰੂ ਚਰਨਾਂ ਵਿੱਚ ਜਾ ਵਿਰਾਜਦੇ ਨੇ। ਔਰ ਇਤਿਹਾਸ ਇਸ ਗੱਲ ਦੀ ਪ੍ਰੋੜਤਾ ਕਰਦਾ ਕਿ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ ਸਭ ਤੋਂ ਵੱਧ ਕੇ ਸ਼ਹੀਦ ਨੇ ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਗੁਰੂ ਪਾਤਸ਼ਾਹ ਤੋਂ ਅਤੇ ਸਤਿਗੁਰੂ ਤੋਂ ਔਰ ਗੁਰੂ ਪੰਥ ਤੋਂ ਵਾਰਦਿਆਂ ਹੋਇਆ ਆਪਣਾ ਆਪਾ ਸ਼ਹੀਦੀਆਂ ਦੇ ਜਾਮ ਪੀਤੇ। ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ। ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਸਾਨੂੰ ਜਾਚ ਆ ਜਾਏ, ਅਤੇ ਗੁਰੂ ਕਿਰਪਾ ਕਰੇ ਇੱਕ ਸੁਚੱਜੇ ਆਗੂ ਦੀ ਇੱਕ ਸੁਚੱਜਾ ਅਗਵਾਈ ਕਰਨ ਵਾਲਾ ਆਗੂ ਅੱਜ ਵੀ ਸਾਡੇ ਪੰਥ ਨੂੰ ਸਤਿਗੁਰੂ ਬਖਸ਼ਣ, ਜਿਹੜਾ ਪੰਥ ਦੀ ਅਗਵਾਈ ਕਰੇ ਔਰ ਨਿਰਪੱਖ ਹੋ ਕੇ ਅਗਵਾਈ ਕਰੇ, ਕਿਸੇ ਪੱਖ ਦੇ ਤਹਿਤ ਨਹੀਂ, ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਅਗਵਾਈ ਕਰੇ, ਐਸਾ ਆਗੂ ਪੰਥ ਨੂੰ ਮਿਲੇ। ਅਤੇ ਪੰਥ ਅੱਜ ਵੀ ਚੜ੍ਹਦੀ ਕਲਾ 'ਚ ਹੈ, ਗੁਰੂ ਪਾਤਸ਼ਾਹ ਦਾ ਪੰਥ ਹੈ, ਖਾਲਸਾ ਪੰਥ ਹੈ, ਅਕਾਲ ਪੁਰਖ ਦੀ ਫੌਜ ਹੈ, ਇਹ ਕਦੇ ਢਹਿੰਦੀ ਕਲਾ 'ਚ ਨਹੀਂ ਹੁੰਦਾ, ਇਹ ਸਦਾ ਹੀ ਚੜ੍ਹਦੀ ਕਲਾ 'ਚ ਹੈ। ਗੁਰੂ ਚੜ੍ਹਦੀਆਂ ਕਲਾਂ ਬਖਸ਼ੇ, ਆਪ ਮਾਲਕ ਪਾਤਸ਼ਾਹ ਜਿਵੇਂ ਸਤਿਗੁਰੂ ਨੇ ਪੂਰਨੇ ਪਾਏ ਉਹਨਾਂ ਪੂਰਨਿਆਂ 'ਤੇ ਸਾਨੂੰ ਚੱਲਣ ਦੀ ਜਾਚ ਆ ਜਾਏ, ਉਹਨਾਂ ਰਾਹਾਂ 'ਤੇ ਚੱਲਦਿਆਂ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈ।

राम कलीमा लाती जा नंद एक ओंकार सत गुर प्रसाद आना।

ਤੇਰੈ ਘਰ ਤਾਂ ਤੇਰੈ ਸਭ ਕਿਸ਼ੈ ਜਿਸ ਤੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਈ ਕਰ ਤੇਰੈ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੈਠੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਗੰਡਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਅਰ ਕਹਿ ਲਾ ਕੇ ਕਹਿ ਨਾਨਕ ਤੈ ਸੁਖ ਹੋ ਤਿਤ ਕਰ ਅਨੰਦ ਵਾਜੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਮ।

ਆਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾ ਚੈਤਰ ਮਧੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ।

ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕੇ ਅਣ ਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਜੀ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਕਥਾ ਵਿਚਾਰ ਗੁਰ ਇਤਿਹਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ,

Vai,

ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ।

ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ।

ਮਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਹੈ, ਗਾਂਹ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੁਰਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਚ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇ ਵੜ ਤੇਰੀ ਦਾਤ ਜੈਨਾ ਦੇਨਾ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਇਸ ਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਿੰਹੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਵਾਨ ਚਿਤਵਹੇ ਉਦਮ ਜਾ ਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨਤੇ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਾਈਂਦਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਮਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜਾਵੈ ਸੈ ਕੌਂਸਾਂ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨੇ ਮੇਹ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ
जन नानक बल बल सद बल जाइए तेरा अंत ना पर अब्रया।

ਹਾਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬਿਰੰਬੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤੇ ਆਵਹੇ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਨਿੱਕੇ ਅਨੇਕ ਅਨੰਤਾ ਤੇਰੀ ਅਨਿਕ ਕਰੇ ਹਰ ਪੂਜਾ ਜੀ ਤਪਤਾ ਪਿਹੇ ਜਪਹੇ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹੀਂ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮਿੰਡਾ ਸਾਈ ਜੋ ਤੋ ਭਾਵੈ ਸੋਈ ਥਿਸੀ ਜੋ ਤੂੰ ਦੇਹ ਸੋਈ ਹੋ ਪਾਈ ਰਾਓ ਸਭ ਤੇਰੀ ਤੂੰ ਸਵਨੀ ਧਿਆਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਉਹ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਯੋਗੀ ਮੇਲ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਮਿਨ ਦੂਜਾ ਅਵਰ ਨਾ ਕੋਏ ਤੂੰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਾਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜੋ ਮੋਹ ਪਗ ਨਹੀਂ ਚੱਲੇ ਹਮ ਦੇਖਾ ਤਹਿ ਡੂਬੀਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਤ ਨਾਨਕ ਤਿਨ ਕੀ ਸ਼ਰਨਾ ਜੇ ਨਾ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੇਲ ਸਾਧ ਸੰਗਤ ਭਾਜੇ ਕੇਵਲ ਨਾਮ
सरंग जाम लाग पवजल तरन कै जन्म वृथा जात रंग माया कै रहौ। जप तप संजम धर्म ना कमया सेवा साध न जन्ने आहर राया। कहो नानक हम नीच करम्मा शरण परे की रखो शर्मा। जप तप संजम धर्म ना कमया सेवा साध ना जन्ने आहर राया।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹੱਦ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੋ ਆਵਹਾ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਜ ਕਰ ਦੇ ਕਰੀਏ ਸਭੈ ਰਿਣਕੋ ਆਏ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਵਜਨ ਕੀ ਰਹੇ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੁਸਮ ਤੇ ਪਾਉਂ ਸੇਵਕ ਸਿੱਖ ਮਾਰ ਤਾਰੀਏ ਚੁਨ ਚੁਨ ਸ਼ਤਰ ਹਮਾਰ ਮਾਰੀਏ ਆਪ ਆਦ ਮੁਝੇ ਉਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਿਓ ਮਹਿ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਮਨ ਦੁਸ਼ਟਣ ਕੇ ਹੰਤਾ ਤੁਮਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਥਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ।

ਪੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸੰਭ, ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਉਚੇ ਤੇ ਸਗਲ ਸਮੱਗਰੀ ਤੁਮਰੈ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਤੁਮਹੀ ਨਾਨਕ ਦਾਸ।

ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਤੁਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਵਿੱਚ ਬਤੀਤ ਕਰਵਾਵਨਾ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੋਹਰਾ ਵਾਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤਹਿ ਜਾਹਿ ਖੜੋ ਬਣਾ। ਸੂਰਜ ਕਿਰਨ ਮਿਲੇ ਜਲਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਧੀਆ ਰਾਮ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ। ਮਿਟ ਗਏ ਗਵਣ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਤਿਗੁਰਬਾਨ। ਕਬੀਰ ਮੇਰਾ ਮਜਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਕੋ ਸੰਪਤੇ ਕਿਆ ਲਾਗੇ ਮੇਰਾ। ਕਬੀਰ ਚੰਦਨ ਕਾ ਬਿਰਵਾ ਪਲਾ, ਬੇੜਿਓ ਟੱਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਕਬੀਰ ਕਿਸੋ ਕਿਸੋ ਕੁੱਕੀਏ ਨਾ ਸੋਈਏ ਆਸਾਰ, ਰਾਹ ਦਿਵਸ ਕੇ ਕੁਕਨੇ ਕਬਹੂ ਕੈਸਨੇ ਪੁਕਾਰ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੰਬਾਰ, ਜਿਉਂ ਬਨਫਲ ਪਾਕੇ ਪੋਏ ਗਿਰੇ ਬੋਰ ਨਾ ਲਾਗੇ ਡਾਰ। ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ, ਇਤੂਤ ਕਥੇ ਨਾ ਡੋਲਈ ਜਿਸ ਰਾਖੇ ਸਿਰਜਨਹਾਰ। ਸੋ ਕਹੋ ਟਲ ਗੁਰ ਸੇਵੀਐ ਆਹਿਨੇ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗੋ ਕਿਚ ਥਿਰ ਨ ਰਹਾਈ ਹਰ ਦੀਜੇ ਨਾਮ ਪਿਆਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗੂ ਕਿਚ ਥਿਰ ਨ ਰਹਾਈ ਹਰ ਦੀਜੇ ਨਾਮ ਪਿਆਰੀ ਜੀਓ ਘਟ ਘਟ ਰਵ ਰਿਹਾ ਬਨਵਾਰੀ ਜਲ ਥਲ ਮਈਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਉ ਮਰਤ ਪਿਆਲ ਆਕਾਸ਼ ਦਿਖਾਇਆ ਗੁਰ

ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਆਨੰਦਪੁਰ ਸਾਹਿਬ ਪਵਿੱਤਰ ਸਥਾਨ, ਬੇਅੰਤ ਸਿੱਖ ਸੰਗਤਾਂ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚ ਰਹੀਆਂ ਹਨ। ਰੋਜ਼ਾਨਾ ਹੀ ਰੱਬੀ ਬਾਣੀ ਦਾ ਅਭਿਆਸ ਔਰ ਸ਼ਸਤਰ ਅਭਿਆਸ ਸਤਿਗੁਰੂ ਮਹਾਰਾਜ ਜੀ ਕਰਵਾਉਂਦੇ ਨੇ। ਰੱਬੀ ਬਾਣੀ ਦੇ ਰੰਗ ਵਿੱਚ ਵੀ ਰੰਗਦੇ ਹਨ ਔਰ ਖੰਡੇ ਦੀ ਪੌਲ ਬਖਸ਼ ਕੇ ਬਾਣੇ ਦੇ ਰੰਗ ਦੇ ਵਿੱਚ ਵੀ ਸਤਿਗੁਰੂ ਜੀ ਰੰਗਦੇ ਨੇ। ਪਿਛਲੇ ਇਤਿਹਾਸ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਗੁਰੂ ਕੇ ਪਿਆਰਿਆਂ ਨੇ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅੱਗੇ ਹੁਣ ਸਰਦ ਰੁੱਤ ਜਿਹੜੀ ਹੈ ਉਹ ਆ ਰਹੀ ਹੈ, ਸੰਗਤਾਂ ਦਾ ਆਉਣਾ ਜਾਣਾ ਵੀ ਬਹੁਤ ਹੈ, ਦਿਨੋਂ ਦਿਨ ਬਰਕਤ ਹੈ, ਸੰਗਤਾਂ ਦੇ ਵਿੱਚ ਵਾਧਾ ਹੈ, ਇਸ ਲਈ ਸਾਨੂੰ ਖਰਚ ਪਾਣੀ ਔਰ ਸਿੱਖ ਸੰਗਤਾਂ ਦੀ ਸਹੂਲਤ ਵਾਸਤੇ ਪ੍ਰਬੰਧ ਕਰਨਾ ਚਾਹੀਦਾ। ਇਹ ਵਿਚਾਰਾਂ ਗੁਰੂ ਮਹਾਰਾਜ ਜੀ ਦੇ ਨਾਲ ਹੋ ਰਹੀਆਂ ਨੇ। ਇੱਕ ਵਣਜਾਰਾ ਆਵਤ ਲਹਿਓ, ਜਿੱਥੇ ਆਪ ਜੀ ਨੇ ਕੱਲ੍ਹ ਤੱਕ ਦਾ ਇਤਿਹਾਸ ਸੁਣਿਆ ਸੀ, ਵਣਜ ਕਰਨ ਵਾਲਾ ਵਣਜਾਰਾ ਚੱਲ ਕੇ ਜਿਹੜਾ ਉਹ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਉਂਦਾ ਹੈ। ਗੁਰੂ ਸਾਹਿਬ ਮਹਾਰਾਜ ਦੇ ਦਰ 'ਤੇ ਆ ਕੇ ਹੁਣ ਇਸ ਵਣਜਾਰੇ ਨਾਲ ਕੀ ਵਿਚਾਰਾਂ ਹੁੰਦੀਆਂ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ।
1: ਧਰਿਓ ਰਜਤ ਪਣ ਦੋਨ ਹਜ਼ਾਰੇ।
0: ਜਦੋਂ ਇਹ ਵਣਜਾਰਾ ਚੱਲ ਕੇ ਆਇਆ, 2000 ਰਜਤ ਪਣ ਚਾਂਦੀ ਦੇ ਸਿੱਕੇ, ਸੋਨੇ ਦੀਆਂ ਮੋਹਰਾਂ ਹੁੰਦੀਆਂ ਅਤੇ ਚਾਂਦੀ ਦੇ ਸਿੱਕੇ 2000 ਇਹਨੇ ਗੁਰੂ ਮਹਾਰਾਜ ਜੀ ਅੱਗੇ ਭੇਜ

0: ਚਾਂਦੀ ਦੇ ਸਿੱਕੇ ਭੇਟ ਕਰਕੇ ਨਮਸਕਾਰ ਕੀਤੀ, ਮੱਥਾ ਟੇਕਣਾ ਕੀਤਾ,
1: ਹੱਥ ਜੋੜ ਜਬ ਸਨਮੁਖ ਬੈਸਾ,
0: ਔਰ ਹੱਥ ਜੋੜ ਕੇ ਗੁਰੂ ਮਹਾਰਾਜ ਜੀ ਦੇ ਸਨਮੁਖ ਜਿਵੇਂ ਸੰਗਤ ਬੈਠੀ ਹੈ, ਇਵੇਂ ਹੀ ਇਹ ਵਣਜਾਰਾ ਵੀ ਆ ਕੇ

0: ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੈਠਦਾ ਹੈ।
1: ਬੋਲੇ ਪ੍ਰਭ ਇਹੋ ਧਨ ਹੈ ਕੈਸਾ।
0: ਸਤਿਗੁਰੂ ਮਹਾਰਾਜ ਜੀ ਉਹਦੇ ਵੱਲ ਦੇਖ ਕੇ, ਕਿਉਂਕਿ ਪਹਿਲਾਂ ਉਹਨੂੰ ਕਦੇ ਦੇਖਿਆ ਨਹੀਂ, ਔਰ ਉਹਦਾ ਹੁਲੀਆ, ਉਹਦਾ ਪਹਿਰਾਵਾ, ਉਹਦੀ ਸ਼ਕਲ ਸੂਰਤ ਦੇਖ ਕੇ ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ ਵੀ ਭਾਈ ਇਹ ਧਨ ਹੈ ਕੈਸਾ ਜਿਹੜਾ ਤੂੰ ਇਹ ਸਾਡੇ ਅੱਗੇ ਚਾਂਦੀ ਦੇ ਸਿੱਕੇ ਲਿਆ ਕੇ ਰੱਖ ਦਿੱਤੇ ਨੇ, ਇਹ ਕਾਹਦੇ ਨੇ, ਕਿਸ ਵਾਸਤੇ ਤੂੰ ਇਹ ਸਾਡੇ ਅੱਗੇ ਰੱਖੇ ਹਨ?
1: ਕਿਸ ਕੋ ਸਿੱਖ ਕਹਾਂ ਤੂੰ ਰਹੈ।
0: ਤੂੰ ਕਿਹਦਾ ਸਿੱਖ ਹੈ, ਤੂੰ ਕਿਹਦਾ ਸਿੱਖ ਸੇਵਕ ਹੈ, ਮੁਰੀਦ ਹੈ, ਔਰ ਕਿਹੜੇ ਇਲਾਕੇ ਦੇ ਵਿੱਚ ਤੂੰ ਰਹਿਣ ਵਾਲਾ ਹੈ?
1: ਸੁਣ ਗੁਰ ਸੰਗ ਬੇਨਤੀ ਕਹੈ।
0: ਜਦੋਂ ਮਹਾਰਾਜ ਨੇ ਉਹਨੂੰ ਪੁੱਛਿਆ ਵੀ ਇਹ ਧਨ ਕਿਉਂ ਔਰ ਕਿੱਥੋਂ ਆਇਆ, ਕੌਣ ਹੈ ਤੂੰ, ਫਿਰ ਉਹ ਸਤਿਗੁਰੂ ਮਹਾਰਾਜ ਦੇ ਬਚਨ ਸੁਣ ਕੇ ਬੇਨਤੀ ਕਰਦਾ ਹੈ।
1: ਪੁਰ ਸੁਲਤਾਨੇ ਕਰਹੁ ਬਸੇਰਾ।
0: ਮਹਾਰਾਜ ਜੀ ਮੈਂ ਮੁਲਤਾਨ ਦੇ ਇਲਾਕੇ ਦੇ ਵਿੱਚ ਰਹਿਣ ਵਾਲਾ, ਮੁਲਤਾਨ ਤੋਂ

0: ਦਾ ਮੁਰੀਦ ਹਾਂ, ਜਿਹਨੂੰ ਮੈਂ ਆਪਣਾ ਪੀਰ ਮੰਨਦਾ, ਨਿਗਾਹੇ ਪੀਰ ਨੂੰ ਮੈਂ ਆਪਣਾ ਪੀਰ ਅਤੇ ਮੈਂ ਉਹਦਾ ਮੁਰੀਦ ਹਾਂ।
1: ਇਤ ਵਿਵਹਾਰ ਕਰਨ ਕੋ ਆਇਓ,
0: ਮੈਂ ਇਸ ਇਲਾਕੇ ਦੇ ਵਿੱਚ, ਆਸ ਪਾਸ ਦੇ ਇਲਾਕੇ ਵਿੱਚ ਆਪਣਾ ਵਣਜ ਕਰਨ ਵਾਸਤੇ ਆਇਆ ਸਾਂ।
1: ਬੇਕਿਓ ਨ ਮਾਲ ਫਿਰਿਓ ਅਕਲਾਇਓ,
0: ਮੈਂ ਬੜਾ ਪਰੇਸ਼ਾਨ ਹੋ ਗਿਆ ਕਿਉਂਕਿ ਜਿਹੜਾ ਸੌਦਾ ਮੈਂ ਵੇਚਣ ਵਾਸਤੇ ਆਇਆ ਸੀ ਉਹ ਸੌਦਾ ਮੇਰਾ ਵਿਕ ਨਹੀਂ ਸੀ ਰਿਹਾ। ਜੋ ਮੈਂ ਮਾਲ ਸੌਦਾ ਲੈ ਕੇ ਆਇਆ ਉਹ ਸੌਦਾ ਮੇਰਾ ਬਿਲਕੁਲ ਵੀ ਵਿਕਿਆ ਹੀ ਨਹੀਂ। ਫਿਰ ਮੈਂ ਬਹੁਤ ਪਰੇਸ਼ਾਨ ਹੋਇਆ।
1: ਬੁਝਿਓ ਮੈਂ ਕੋ ਜਾਹਰ ਪੀਰ,
0: ਫਿਰ ਮੈਂ ਉੱਥੋਂ ਦੇ ਆਸ ਪਾਸ ਦੇ ਜਿਹੜੇ ਲੋਕ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੋਈ ਉੱਚ ਦਾ ਪੀਰ ਰਹਿੰਦਾ, ਇੱਥੇ ਕੋਈ ਵੱਡਾ ਪੀਰ ਰਹਿੰਦਾ ਵੀ ਜਿਹਦਾ ਮੈਂ ਨਾਮ ਜਿਹੜਾ ਉਹ ਧਿਆਵਾਂ, ਜਿਹਦੇ ਅੱਗੇ ਬੇਨਤੀ ਕਰਾਂ ਅਤੇ ਮੇਰਾ ਸਾਰਾ ਸੌਦਾ ਵਿਕ ਜਾਏ, ਵੀ ਜਿਹਦਾ ਮੈਂ ਪੀਰ ਹਾਂ ਉਹ ਨਿਗਾਹੇ ਪੀਰ ਦਾ ਉਹ ਅਤੇ ਮੁਲਤਾਨ ਦੇ ਇਲਾਕੇ ਦੇ ਵਿੱਚ। ਇੱਕ ਦਿਨ ਬੇਨਤੀ ਕੀਤੀ ਸੀ, ਅਸੀਂ ਪੰਜਾਬ ਦੀ ਧਰਤੀ 'ਤੇ ਕੁਝ ਐਸੇ ਪੀਰ ਜਿਹੜੇ ਉਹ ਮਨਾ ਲਏ ਬਣਾ ਲਏ ਜਿਹੜੇ ਕਦੇ ਪੰਜਾਬ ਦੀ ਧਰਤੀ 'ਤੇ ਪੈਦਾ ਹੀ ਨਹੀਂ ਹੋਏ, ਪੈਦਾ ਛੱਡੋ ਆਏ ਹੀ ਨਹੀਂ, ਉਹ ਸਾਨੂੰ ਪਤਾ ਹੀ ਨਹੀਂ, ਪਰ ਬਸ ਦੇਖੋ ਦੇਖੀ। ਉਹ ਕਹਿਣ ਲੱਗਾ ਵੀ ਮੈਂ ਹੁਣ ਇੱਥੇ ਆਇਆ ਤੇ ਮੈਂ ਜਦੋਂ ਆਸ ਪਾਸ ਦੇ ਲੋਕਾਂ ਨੂੰ ਪੁੱਛਣਾ ਕੀਤਾ,
1: ਸੁਖੋਂ ਜਿਸ ਕੀ ਸੁਖ ਸਧੀਰ,
0: ਔਰ ਕਹਿੰਦੇ ਮੈਂ ਵੀ ਜਿਹਦੇ ਅੱਗੇ ਅਰਦਾਸ ਕਰਾਂ ਤੇ ਮੇਰਾ ਇਹ ਸੌਦਾ ਵਿਕ ਜਾਵੇ।
1: ਲੋਕਨ ਕਹਿਓ ਆਜ ਕੇ ਸਮੇਂ,
0: ਫਿਰ ਉੱਥੇ ਮੈਨੂੰ ਕੁਛ ਲੋਕਾਂ ਨੇ ਦੱਸਿਆ ਵੀ ਅੱਜ ਦੇ ਸਮੇਂ ਵਿੱਚ ਇੱਥੇ ਇੱਕੋ ਹੀ ਪੀਰ ਹੈ,
1: ਗੁਰੂ ਪੀਰ ਜਾਹਰ ਜਗਨ ਮੈਂ।
0: ਕਹਿੰਦੇ ਉਹ ਕੌਣ ਹੈ? ਜਾਹਰ ਪੀਰ ਜਗਤ ਗੁਰੂ ਬਾਬਾ, ਉਹ ਪੀਰਾਂ ਦਾ ਪੀਰ ਹੈ। ਇਹ ਵੀ ਸਾਡਾ ਇੱਕ ਦੁਖਾਂਤ ਹੈ ਵੀ ਐਡਾ ਵੱਡਾ ਪੀਰ ਹੋਵੇ ਅਤੇ ਸਾਨੂੰ ਉਹਦੀ ਸਮਝ ਨਾ ਹੋਵੇ ਅਤੇ ਅਸੀਂ ਅਧੂਰਿਆਂ ਮਗਰ ਭਟਕਦੇ ਹੋਈਏ, ਇਹ ਸਾਡਾ ਦੁਖਾਂਤ ਹੈ ਨਾ ਕਿ ਇੰਨੇ ਵੱਡੇ ਪੀਰ ਨੂੰ ਨਾਲ ਅਸੀਂ ਜੁੜੇ ਹਾਂ ਪਰ ਉਹਦੀ ਸਮਝ ਨਹੀਂ ਹੈ। ਨਾ ਸਮਝ ਹੋਣ ਕਰਕੇ ਅਸੀਂ ਹੋਰ ਹੋਰ ਪੀਰਾਂ ਨੂੰ ਮਨਾਉਣ ਲਈ ਤੁਰੇ ਹੋਏ ਹਾਂ। ਜਿਹੜੇ ਦੁਨੀਆਂ ਦੇ ਵਿੱਚ ਪੀਰ ਨੇ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਜਾਹਰ ਪੀਰ ਮੰਨਿਆ, ਪੀਰਾਂ ਦਾ ਪੀਰ ਮੰਨਿਆ। ਕਹਿੰਦੇ ਜਦੋਂ ਮੈਂ ਤੁਹਾਡੇ ਬਾਰੇ ਸੁਣਨਾ ਕੀਤਾ,
1: ਸੁਖੀ ਸੁਖੀ ਤਬ ਹੀ ਬਿਕ ਗਇਓ,
0: ਫਿਰ ਮੈਂ ਅਰਦਾਸ ਕੀਤੀ ਤੁਹਾਡਾ ਧਿਆਨ ਧਰ ਕੇ, ਗੱਲਾਂ ਨੋਟ ਕਰੀ ਚੱਲਿਓ, ਫਿਰ ਮੈਂ ਤੁਹਾਡਾ ਧਿਆਨ ਧਰ ਕੇ ਅਰਦਾਸ ਕੀਤੀ। ਇਹ ਸਭ ਤੋਂ ਵੱਡੀ ਗੱਲ ਹੈ ਧਿਆਨ ਧਰਨਾ, ਅਸੀਂ ਧਿਆਨ ਨਹੀਂ ਧਰਦੇ ਹਾਂ, ਧਿਆਨ ਜਿਹੜਾ ਉਹ ਸਾਡਾ ਹੋਰ ਥਾਈਂ ਹੋ ਜਾਂਦਾ, ਕਈ ਵਾਰੀ ਅਰਦਾਸ ਕਰਦੇ ਧਿਆਨ ਹੋਰ ਪਾਸੇ ਹੁੰਦਾ, ਇੱਥੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਧਿਆਨ ਹੋਰ ਪਾਸੇ ਹੈ ਪਰ ਉਹ ਸਰੀਰ ਕਰਕੇ ਕਿਤੇ ਹੈ ਪਰ ਧਿਆਨ ਗੁਰੂ ਵੱਲ ਹੈ। ਕਹਿੰਦੇ ਫਿਰ ਮੈਂ ਤੁਹਾਡਾ ਧਿਆਨ ਧਰ ਕੇ ਜਦੋਂ ਅਰਦਾਸ ਕੀਤੀ ਵੀ ਮਹਾਰਾਜ ਮੇਰਾ ਕਾਰਜ ਸਵਾਰ ਦਿਓ, ਮੇਰਾ ਸੌਦਾ ਵਿਕ ਜਾਏ, ਮੈਂ ਵਾਪਸ ਮੁਲਤਾਨ ਜਾਣਾ, ਕਹਿੰਦੇ ਫਿਰ ਤਬ ਹੈ ਵਿਕ ਗਇਓ, ਐਸੀ ਖੇਡ ਵਰਤੀ ਕਿ ਉਹ ਸੌਦਾ ਜਿਹੜਾ ਸੀ ਵਿਕਣਾ ਸ਼ੁਰੂ ਹੋ ਗਿਆ।
1: 60,000 ਬਣਜ ਕਰ ਲਿਓ,
0: ਜਿਹੜਾ ਸੌਦਾ ਵਿਕਦਾ ਹੀ ਨਹੀਂ ਸੀ ਜਦੋਂ ਉਹ ਵਿਕਣਾ ਸ਼ੁਰੂ ਹੋਇਆ, ਐਸੀ ਕਿਰਪਾ ਹੋ ਗਈ 60,000 ਬਣਜ, ਮੈਂ 60,000 ਦਾ ਸੌਦਾ ਜਿਹੜਾ ਉਹ ਵੇਚ ਦਿੱਤਾ ਹੈ।
1: ਭਾਇਓ ਨਫੋ ਜੇ ਤੱਕ ਮਨ ਜਾਨੀ,
0: ਜਿਹੜਾ ਮੈਨੂੰ ਫਿਰ ਉਹਦੇ ਵਿੱਚੋਂ ਮੁਨਾਫਾ ਹੋਇਆ, ਜਿਹੜਾ ਉਹਦੇ ਵਿੱਚੋਂ ਮੈਨੂੰ ਨਫਾ ਹੋਇਆ ਸੀ।
1: ਤਿਸ ਦਸਵੰਦ ਪੇਟ ਮੋਹਿਆਨੀ,
0: ਮੈਂ ਉਹਦੇ ਵਿੱਚੋਂ ਫਿਰ ਕੁਝ ਹਿੱਸਾ ਜਿਹੜਾ ਸੀ ਉਹ ਕੱਢ ਲਿਆ ਵੀ ਜਿਹਦਾ ਧਿਆਨ ਧਰ ਕੇ ਅਰਦਾਸ ਕੀਤੀ। ਪਹਿਲਾਂ ਸੌਦਾ ਨਹੀਂ ਸੀ ਵਿਕਦਾ, ਬੜਾ ਪਰੇਸ਼ਾਨ ਸੀ ਵੀ ਹੁਣ ਮੈਂ ਐਡੀ ਦੂਰ ਵਾਪਸ ਸੌਦਾ ਖਾਲੀ ਹੱਥ ਜਾਵਾਂਗਾ, ਸੌਦਾ ਨਹੀਂ ਵਿਕਿਆ। ਫਿਰ ਮੈਨੂੰ ਤੁਹਾਡੇ ਬਾਰੇ ਪਤਾ ਲੱਗਾ, ਮੈਂ ਤੁਹਾਡਾ ਧਿਆਨ ਧਰਿਆ, ਸੌਦਾ ਵਿਕ ਗਿਆ, ਮੁਨਾਫਾ ਵੀ ਹੋ ਗਿਆ। ਫਿਰ ਹੁਣ ਮੇਰੇ ਮਨ 'ਚ ਸੀ ਕਿ ਜਿਹਦੇ ਅੱਗੇ ਅਰਦਾਸ ਕੀਤੀ ਉਹਦਾ ਸ਼ੁਕਰਾਨਾ ਤਾਂ ਬਣਦਾ ਹੈ, ਜਿਹਦੇ ਅੱਗੇ ਬੇਨਤੀ ਕੀਤੀ ਹੈ ਉਹਦਾ ਸ਼ੁਕਰਾਨਾ ਜਿਹੜਾ ਕਰਨਾ ਬਣਦਾ ਹੈ।
1: ਸ੍ਰੀ ਸਤਿਗੁਰ ਤਵ ਪਾਣਿਓ ਬਚਨ।
0: ਸਤਿਗੁਰੂ ਮਹਾਰਾਜ ਜੀ, ਇਸ ਲਈ ਮੈਂ ਇਹ 2000 ਰਜਤ ਪੰਨ ਚਾਂਦੀ ਦੇ ਸਿੱਕੇ, ਜੋ ਮੈਨੂੰ ਮੁਨਾਫਾ ਹੋਇਆ ਉਸ ਮੁਤਾਬਕ ਇਹ ਭੇਟ ਮੈਂ ਆਪ ਜੀ ਦੇ ਅੱਗੇ ਰੱਖ ਕੇ ਨਮਸਕਾਰ ਕੀਤੀ, ਭਾਵ ਸ਼ੁਕਰਾਨਾ ਕੀਤਾ। ਸਤਿਗੁਰੂ ਮਹਾਰਾਜ ਨੇ ਜਦੋਂ ਸੁਣਿਆ ਤੇ ਅੱਗੋਂ ਆਖਣ ਲੱਗੇ,
1: ਜਿਸ ਕੋ ਖੇਤ ਤਿਸੀ ਕਾਹਿਓ ਅੰਨ।
0: ਹੁਣ ਇੱਕ ਗੱਲ ਰੱਖਿਓ, ਆਪਾਂ ਧਿਆਨ ਰੱਖਿਓ, ਐਸੇ ਗੁਰੂ ਤੋਂ ਬਲਹਾਰੇ ਜਾਣਾ, ਕਿਉਂਕਿ ਗੁਰੂ ਮਹਾਰਾਜ ਵਿੱਚ ਕੋਈ ਤਮਾ ਨਹੀਂ ਹੈ। ਗੁਰੂ ਮਹਾਰਾਜ ਇਹ ਨਹੀਂ ਵੀ ਚਾਂਦੀ ਦੇ ਸਿੱਕੇ ਦੇਖ ਕੇ ਤੇ ਮਹਾਰਾਜ ਪਿਘਲ ਜਾਣਗੇ ਜਾਂ ਸੋਨੇ ਦੀਆਂ ਮੋਹਰਾਂ ਦੇਖ ਕੇ, ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ, ਭਾਈ ਜਿਸ ਕੋ ਖੇਤ ਤਿਸੀ ਕੋ ਅੰਨ, ਜਿਹਦਾ ਖੇਤ ਹੁੰਦਾ ਉਹਦੇ ਵਿੱਚ ਜਿਹੜੀ ਫਸਲ ਹੁੰਦੀ ਹੈ ਉਹ ਉਸੇ ਦੀ ਹੁੰਦੀ ਹੈ।
1: ਸੁਣ ਭਾਈ ਕੋ ਪੰਥੀ ਜਾਏ,
0: ਕਹਿੰਦੇ ਸੁਣ ਭਾਈ ਤੈਨੂੰ

0: ਮੈਨੂੰ ਬਖਸ਼ ਦਿਓ, ਮੈਨੂੰ ਸਮਝ ਨਹੀਂ ਸੀ, ਮੈਨੂੰ ਸੋਝੀ ਜਿਹੜੇ ਆ ਭਟਕਦੇ ਫਿਰਦੇ ਆ ਨਾ, ਅਸਲ 'ਚ ਕਸੂਰ ਇਹਨਾਂ ਦਾ ਵੀ ਨਹੀਂ ਹੈ ਕਿਉਂਕਿ ਇਹਨਾਂ ਨੂੰ ਸੋਝੀ ਨਹੀਂ ਹੈ, ਇਹਨਾਂ ਨੂੰ ਰਾਹ ਦੱਸਣ ਵਾਲਾ ਕੋਈ ਨਹੀਂ, ਅਗਿਆਨਤਾ ਦੇ ਵਿੱਚ ਤੁਰੇ ਜਾਂਦੇ ਆ। ਜਦੋਂ ਸੋਝੀ ਆ ਗਈ ਉਦੋਂ ਆਪੇ ਹੀ ਰਸਤਾ ਬਦਲ ਜਾਣਾ। ਮਹਾਰਾਜ ਮੈਨੂੰ ਬਖਸ਼ ਦਿਓ, ਮੇਰੇ ਪਿਛਲੇ ਗੁਨਾਹ ਬਖਸ਼ ਦਿਓ, ਮੈਨੂੰ ਹੁਣ ਸਮਝ ਆਈ ਹੈ।
1: ਅਬ ਦੀਜੈ ਸਿੱਖੀ ਮੁਝ ਆਛੇ,
0: ਹੁਣ ਮੈਨੂੰ ਤੁਸੀਂ ਆਪਣੀ ਸਿੱਖੀ ਦੀ ਦਾਤ ਦੇ ਕੇ ਆਪਣਾ ਪੂਰਨ ਸਿੱਖ ਬਣਾ ਲਓ ਜੀ।
1: ਗੁਰੂ ਭਾਨੇ ਓ ਹਿੰਦੁਨ ਸਿੱਖ ਜੇਹੀ।
0: ਮਹਾਰਾਜ ਜੀ ਨੇ ਆਖਿਆ ਵੀ ਇੱਥੇ ਇਹ ਦਰ ਐਸਾ ਹੈ ਕਿ ਇੱਥੇ ਜਿਹੜਾ ਵੀ ਧਰਮ ਵਰਗ ਦਾ ਆਉਂਦਾ ਹੈ ਉਹਨੂੰ ਜਦੋਂ ਸਮਝ ਆ ਜਾਂਦੀ ਹੈ ਤੇ ਉਹ ਆਪੇ ਹੀ ਸਿੱਖੀ ਦੀ ਦਾਤ ਮੰਗ ਲੈਂਦਾ। ਔਰ ਸਿੱਖੀ ਦਾ ਮਤਲਬ ਸਿੱਖਿਆ ਲੈ ਲੈਂਦਾ ਵੀ ਮੈਂ ਇੱਕ ਅਕਾਲ। ਹੁਣ ਗੁਰੂ ਮਹਾਰਾਜ ਨੇ ਕੋਈ ਵੱਖਰੀ ਸਿੱਖਿਆ ਥੋੜ੍ਹੀ ਦੇਣੀ ਹੈ, ਗੁਰੂ ਮਹਾਰਾਜ ਨੇ ਸਾਰਿਆਂ ਨੂੰ ਇੱਕੋ ਹੀ ਸਿੱਖਿਆ ਦਿੱਤੀ ਹੈ ਵੀ ਭਾਈ ਇਸ ਭਰਮ 'ਚੋਂ ਨਿਕਲੋ, ਇਹ ਭਰਮ ਨੇ ਤੁਹਾਡੇ ਅੰਦਰ ਨਫ਼ਰਤ ਪਾ ਕੇ ਤੁਹਾਨੂੰ ਵੰਡਿਆ ਹੀ ਹੈ, ਹੋਰ ਕੁਛ ਨਹੀਂ ਕੀਤਾ। ਇਹ ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਇਹ ਹਿੰਦੂ ਮੁਸਲਮਾਨ ਸਿੱਖ ਈਸਾਈ ਬੋਧੀ ਵੰਡੇ ਹੀ ਹੋਏ ਹਾਂ ਆਪਾਂ, ਜਦਕਿ ਹੁਕਮ ਮਹਾਰਾਜ ਦਾ ਹੈ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ, ਸਾਡਾ ਪਿਤਾ ਇੱਕੋ ਹੀ ਹੈ ਪਰਮਾਤਮਾ, ਇੱਕੋ ਹੀ ਪਰਮ ਪਰਮਾਤਮਾ ਦੇ ਆਪਾਂ ਸਾਰੇ ਬੱਚੇ ਹਾਂ, ਵੰਡੀਆਂ ਤਾਂ ਅਸੀਂ ਪਾ ਲਈਆਂ, ਉਹਨੇ ਥੋੜ੍ਹੀ ਪਰਮਾਤਮਾ ਨੇ ਸਾਨੂੰ ਵੰਡ ਕੇ ਥੋੜ੍ਹੀ ਭੇਜਿਆ। ਅੱਗੇ ਵੀ ਬੜੀ ਵਾਰ ਜ਼ਿਕਰ ਕੀਤਾ ਵੀ ਜਿਸ ਘਰ 'ਚ ਬੱਚੇ ਦਾ ਜਨਮ ਹੁੰਦਾ ਕਿਸੇ ਦੇ ਮੱਥੇ 'ਤੇ ਮੋਹਰ ਲੱਗੀ ਹੁੰਦੀ ਹੈ, ਕਿਹੜੀ ਜਾਤ ਦਾ, ਕਿਹੜੇ ਧਰਮ ਵਰਨ ਦਾ, ਉਹ ਤਾਂ ਜਿਸ ਘਰ 'ਚ ਪੈਦਾ ਹੋਇਆ ਉਸੇ ਉਸੇ ਦੀ ਮੋਹਰ ਲੱਗ ਜਾਣੀ ਹੈ। ਸਾਹਿਬ ਕਹਿੰਦੇ ਇਸ ਘਰ ਵਿੱਚ ਜਿਹੜਾ ਵੀ ਭਾਵਨਾ ਰੱਖ ਕੇ ਆਉਂਦਾ ਜਿਹਨੂੰ ਸਮਝ ਆ ਜਾਂਦੀ ਹੈ ਉਹ ਸਿੱਖ ਬਣ ਜਾਂਦਾ ਹੈ।
1: ਬਨ ਜੈ ਹੈ ਹਮਾਰੇ ਸਿੱਖ ਤੇ ਹੀ।
0: ਇਸੇ ਤਰ੍ਹਾਂ ਮਹਾਰਾਜ ਕਹਿੰਦੇ ਅਸੀਂ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਦੇ, ਕਿਸੇ ਨੂੰ ਧੱਕੇ ਨਾਲ ਉਹਦਾ ਧਰਮ ਤਬਦੀਲ ਨਹੀਂ ਕਰਾਉਂਦੇ। ਆ ਹੋ ਰਹੇ ਨੇ ਨਾ ਅੱਜ ਧਰਮ ਤਬਦੀਲ ਕਰਵਾਏ ਜਾ ਰਹੇ ਨੇ, ਕਿਉਂ, ਉਹਨਾਂ ਨੂੰ ਲਾਲਚ ਦੇ ਕੇ, ਤਰ੍ਹਾਂ ਤਰ੍ਹਾਂ ਦੇ ਮਾਇਆਵੀ ਪਦਾਰਥਾਂ ਦੀ ਚਮਕ ਦਿਖਾ ਕੇ ਉਹਨਾਂ ਨੂੰ ਧਰਮ ਪਰਿਵਰਤਨ ਕਰਾਇਆ ਜਾ ਰਿਹਾ। ਪਰ ਇੱਥੇ ਕੋਈ ਲਾਲਚ ਥੋੜ੍ਹੀ ਦਿੱਤਾ ਜਾਂਦਾ, ਇੱਥੇ ਲਾਲਚ ਨਹੀਂ ਹੈ, ਇੱਥੇ ਸੱਚ ਦਿਖਾਇਆ ਜਾਂਦਾ ਵੀ ਆਹ ਸੱਚ ਹੈ, ਇਹ ਸੱਚਾਈ ਹੈ। ਤੂੰ ਆਪਣੇ ਅੰਦਰ ਝਾਤ ਮਾਰ ਕੇ ਦੇਖੇਗਾ, ਤੈਨੂੰ ਪਤਾ ਲੱਗ ਜਾਏਗਾ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਥੇ ਕੋਈ ਲਾਲਚ ਨਹੀਂ। ਅੱਜ ਦੁਨੀਆ ਭਰ 'ਚ ਦੇਖੋ ਤੁਸੀਂ ਲਾਲਚ ਦੇ ਕੇ ਉਹਨਾਂ ਦੇ ਧਰਮ ਪਰਿਵਰਤਨ ਕਰਵਾਏ ਜਾ ਰਹੇ ਆ, ਕਿਉਂਕਿ ਉਹ ਲੋੜਵੰਦ ਨੇ, ਉਹਨਾਂ ਦੀ ਮਜਬੂਰੀ ਹੈ। ਇਹ ਲੋਕ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਹਨਾਂ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲੈਂਦੇ ਆ। ਸਾਹਿਬ ਜੀ ਕਹਿੰਦੇ ਇੱਥੇ ਕਿਸੇ ਨੂੰ ਲਾਲਚ ਨਹੀਂ ਦਿੱਤਾ ਜਾਂਦਾ, ਇੱਥੇ ਸੱਚ ਦੀ ਤਸਵੀਰ ਦਿਖਾਈ ਜਾਂਦੀ ਹੈ, ਇੱਥੇ ਇੱਕ ਪਰਮੇਸ਼ਵਰ ਨਾਲ ਜੋੜਿਆ ਜਾਂਦਾ, ਕੁਦਰਤ ਦੇ ਨਾਲ ਕਾਦਰ ਨਾਲ ਜੋੜਿਆ ਜਾਂਦਾ। ਇਸ ਵਾਸਤੇ ਜਿਹਨੂੰ ਸਮਝ ਆ ਜਾਂਦੀ ਹੈ ਉਹ ਆਪ ਹੀ ਇਸ ਘਰ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰ ਲੈਂਦਾ ਹੈ।
1: ਤੁਰਕ ਛਤਰ ਹਮ ਮਾਰਨ ਕਰਨੇ।
0: ਹਾਂ, ਜਿਹੜਾ ਵੈਰੀ ਚੜ ਕੇ ਆਵੇ ਸਾਡਾ ਫਰਜ਼ ਹੈ ਪਹਿਲਾਂ ਸਮਝਾਉਣਾ, ਉਹਨੂੰ ਸੁਚੇਤ ਕਰਨਾ, ਉਹਨੂੰ ਗਿਆਨ ਦੇਣਾ। ਪਰ ਜੇ ਕੋਈ ਜਾਣ ਬੁੱਝ ਕੇ ਚੜ ਕੇ ਆਵੇ, ਵੈਰੀ ਚੜ ਕੇ ਆਵੇ, ਫਿਰ ਅਸੀਂ ਉਹਦਾ ਜਵਾਬ ਉਸੇ ਢੰਗ

0: ਜਿਹੜੇ ਦੁਸ਼ਟ ਨੇ ਉਹਨਾਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਹੀ ਮਹਾਰਾਜ ਕਹਿੰਦੇ ਪਕੜੇ ਉਹ ਖੰਡਾ, ਇਹ ਖੰਡਾ ਦੋ ਧਾਰੀ, ਇਸੇ ਲਈ ਅਸੀਂ ਪਕੜਿਆ ਹੈ ਤਾਂ ਕਿ ਦੁਸ਼ਟਾਂ ਦਾ, ਵਿਕਾਰਾਂ ਦਾ, ਹੰਕਾਰੀਆਂ ਦਾ ਨਾਸ਼ ਹੋ ਸਕੇ। ਇਹ ਨਹੀਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਨਵਾਂ ਕੰਮ ਕੀਤਾ, ਉਸ ਤੋਂ ਪਹਿਲਾਂ ਤੁਸੀਂ ਦੇਖ ਲਓ। ਜੇ ਰਾਮ ਜੀ ਜੀ ਅਤੇ ਰਾਵਣ ਜੀ, ਜੇ ਆਪਾਂ ਦੇਖਦੇ ਹਾਂ ਰਾਮ ਅਤੇ ਰਾਵਣ ਦਾ ਆਪਸ ਦੇ ਵਿੱਚ ਯੁੱਧ ਹੁੰਦਾ ਹੈ, ਸ਼ਸਤਰ ਤਾਂ ਉੱਥੇ ਵੀ ਚੁੱਕਣਾ ਹੀ ਪੈਂਦਾ ਹੈ। ਮਹਾਭਾਰਤ ਦੇਖ ਲਓ, ਕੌਰਵਾਂ ਅਤੇ ਪਾਂਡਵਾਂ ਦਾ ਯੁੱਧ ਹੁੰਦਾ, ਸ਼ਸਤਰ ਤਾਂ ਉੱਥੇ ਵੀ ਚੁੱਕਣਾ ਪੈਂਦਾ ਹੈ। ਕਿਉਂ ਚੁੱਕਣਾ ਪਿਆ? ਉਹ ਸਾਨੂੰ ਸਮਝ ਆ ਜਾਂਦੀ ਹੈ ਜੇ ਕੌਰਵਾਂ ਅਤੇ ਪਾਂਡਵਾਂ ਦੇ ਵਿੱਚ ਜਿਹੜਾ ਮਹਾਭਾਰਤ ਹੋਇਆ ਉੱਥੇ ਸ਼ਸਤਰ ਕਿਉਂ ਚੁੱਕਣਾ ਪਿਆ, ਉਹ ਸਮਝ ਆ ਜਾਂਦੀ ਹੈ। ਕ੍ਰਿਸ਼ਨ ਜੀ ਨੇ ਅਰਜਨ ਨੂੰ ਕੀ ਉਪਦੇਸ਼ ਦਿੱਤਾ, ਉਹ ਸਮਝ ਆ ਜਾਂਦੀ ਹੈ ਸਾਨੂੰ। ਸਾਨੂੰ ਇਹ ਸਮਝ ਆ ਗਈ ਕਿ ਰਾਮ ਜੀ ਨੇ ਲੰਕਾ 'ਤੇ ਚੜ੍ਹਾਈ ਕਿਉਂ ਕੀਤੀ ਸੀ, ਕਿਉਂ ਇਹ ਜਿਹੜਾ ਇਹ ਯੁੱਧ ਉੱਥੇ ਹੁੰਦਾ, ਉਹ ਸਮਝ ਆ ਗਈ ਵੀ ਸ਼ਸਤਰ ਕਿਉਂ ਚੁੱਕੇ, ਤੀਰ ਕਮਾਨ ਕਿਉਂ ਚੁੱਕਣਾ ਪਿਆ। ਪਰ ਫਿਰ ਇਹ ਕਿਉਂ ਨਹੀਂ ਸਮਝ ਆ ਰਹੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਹ ਪੰਜ ਕਕਾਰ ਜਿਹੜੇ ਬਖਸ਼ੇ ਆ, ਇਹ ਕਾਹਦੇ ਵਾਸਤੇ ਬਖਸ਼ੇ ਆ? ਇਹ ਵੀ ਸਮਝਣਾ ਸਾਡੇ ਲਈ ਜ਼ਰੂਰੀ ਹੈ। ਇਹ ਨਫ਼ਰਤ ਕੋਈ ਈਰਖਾ ਫੈਲਾਉਣ ਵਾਸਤੇ ਨਹੀਂ ਹੈ। ਇਹ ਪੰਜ ਕਕਾਰ ਉਸ ਪਰਮੇਸ਼ਵਰ ਦਾ ਸ਼ਿੰਗਾਰ ਦਿੱਤਾ ਹੈ, ਜਿਹਦੇ ਵਿੱਚ ਇਹ ਕਿਰਪਾਨ ਵੀ ਆਉਂਦੀ ਹੈ, ਇਹ ਉਹਦਾ ਸ਼ਿੰਗਾਰ ਹੈ। ਇਹ ਮੁਹੱਬਤ ਅਤੇ ਪਿਆਰ ਵੰਡਦਾ ਹੈ, ਇਹ ਨਫ਼ਰਤ ਨਹੀਂ ਵੰਡਦਾ। ਸਤਿਗੁਰੂ ਮਹਾਰਾਜ ਕਹਿੰਦੇ ਇਹਨਾਂ ਦੁਸ਼ਟਾਂ ਅਤੇ ਵੈਰੀਆਂ ਦਾ ਨਾਸ਼ ਕਰਨ ਵਾਸਤੇ ਹੀ ਅਸੀਂ ਖੰਡਾ ਪਕੜਿਆ ਹੈ।
1: ਓਨ ਸਿੱਖ ਰੱਖ ਕੇਸ ਵਿਸਾਲੇ।
0: ਉਹ ਕਹਿੰਦਾ ਮਹਾਰਾਜ ਮੈਂ ਤੇ ਹੁਣ ਤੁਹਾਡਾ ਹੀ ਮੁਰੀਦ ਬਣਨਾ, ਜੋ ਮਰਜ਼ੀ ਕਰ ਲਓ, ਮੈਂ ਹੁਣ ਹੋਰ ਕਿਸੇ ਕੋਲ ਨਹੀਂ ਜਾਣਾ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਇੱਦਾਂ ਕਰ, ਤੈਨੂੰ ਸਾਬਤ ਸੂਰਤ ਹੋਣਾ ਪੈਣਾ। ਇਹਦਾ ਮਤਲਬ ਜਦੋਂ ਆਇਆ ਉਦੋਂ ਸਾਬਤ ਸੂਰਤ ਨਹੀਂ ਹੈ। ਮਹਾਰਾਜ ਕਹਿੰਦੇ ਤੈਨੂੰ ਸਾਬਤ ਸੂਰਤ ਹੋਣਾ ਪਏਗਾ ਔਰ ਸਿੱਧਕੀ ਸਿੱਖ ਬਣਨਾ ਪੈਣਾ। ਸਿੱਧਕ, ਸਿੱਧਕ ਕੀ ਹੁੰਦਾ? ਸਿਰ ਜਾਏ ਤਾਂ ਜਾਏ ਮੇਰਾ ਸਿੱਖੀ, ਸਿੱਧਕ ਨਾ ਜਾਏ। ਮਹਾਰਾਜ ਕਹਿੰਦੇ ਸਾਬਤ ਸਿੱਧਕ ਰੱਖ ਬੋ ਜੋਏ, ਤੈਨੂੰ ਸਿੱਧਕੀ ਵੀ ਅਸੀਂ ਬਣਾਵਾਂਗੇ, ਸਿੱਧਕ ਵਾਲਾ ਜੀਵਨ ਔਰ ਸਾਬਤ ਸੂਰਤ ਹੋਣਾ।

0: ਆਪਣਾ ਕਰ, ਇਹ ਸੁਖਾਲਾ ਹੈ ਇੱਕ ਸ਼ਹਿਰ ਤੋਂ ਦੂਜੇ ਜਾ ਕੇ ਸ਼ਹਿਰ ਵਣਜ ਕਰਨਾ, ਪਰ ਜਿਹੜਾ ਵਣਜ ਗੁਰੂ ਮਹਾਰਾਜ ਦੇ ਘਰ 'ਚ ਕਿਹਾ ਇਹ ਥੋੜ੍ਹਾ ਔਖਾ ਲੱਗਦਾ। ਵਣਜ ਕਰੋ, ਵਣ ਜਾ ਰਹੇ ਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭੈ ਨਾਲ। ਤੈਨੂੰ ਉਹ ਸੌਦਾ ਇੱਥੋਂ ਮਿਲਣਾ ਨਾਮ ਬਾਣੀ ਵਿੱਚੋਂ ਜਿਹੜਾ ਨਾਲ ਔੜਕ ਤੱਕ ਨਿਭਦਾ ਹੈ।
1: ਸਾਬਤ ਸਿਦਕ ਰੱਖ ਬੋ ਜੋਏ।
0: ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਆ ਵੀ ਤੁਸੀਂ ਜਿਹੜਾ ਸਾਬਤ ਸੂਰਤ ਹੋਣ ਲਈ ਆਪਣੇ ਆਪ ਨੂੰ ਤਿਆਰ ਬਰ ਤਿਆਰ ਕਰਨਾ ਕਰੋ।
1: ਆਹੈ ਕਠਨ ਤੇ ਕਠਨੈ ਸੋਏ।
0: ਹੁਣ ਜਿਹਨੇ ਜਿਸ ਦਾ ਉਹ ਪੀਰ ਜਿਹਨੂੰ ਆਪਣਾ ਮੰਨਦਾ ਹੈ ਅਤੇ ਜਿਹਦਾ ਉਹ ਮਰੀਦ ਹੈ, ਉਸ ਰਸਤੇ ਨੂੰ ਠੀਕ ਹੈ ਮੰਨ ਤਾਂ ਮੰਨ ਗਿਆ, ਪਰ ਕੁਛ ਨਾ ਕੁਛ ਤਾਂ ਉਹ ਖਿੱਚ ਪੈਂਦੀ ਹੈ ਨਾ। ਇਸ ਲਈ ਇਹ ਮਾਰਗ ਕਠਨ ਹੈ। ਜਿਵੇਂ ਮਹਾਰਾਜ ਨੇ ਕਿਹਾ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਇਹ ਪਹਿਲਾਂ ਪਹਿਲਾਂ ਬਿਖਮ ਲੱਗੇਗਾ, ਮੁੜ ਕੇ ਤਾਂ ਇਹ ਸੁਖਾਲਾ ਹੋ ਜਾਂਦਾ ਹੈ। ਜਿਵੇਂ ਇੱਕ ਦਿਨ ਆਖਿਆ ਸੀ ਅੱਜ ਅੰਮ੍ਰਿਤ ਵੇਲਾ ਕਈਆਂ ਨੂੰ ਸੰਭਾਲਣਾ ਬਹੁਤ ਔਖਾ ਲੱਗਦਾ ਹੈ, ਬੜਾ ਔਖਾ। ਉਹ ਕਹਿੰਦੇ ਸਾਡੇ ਕੋਲੋਂ ਨਹੀਂ, ਸਾਨੂੰ ਤਾਂ ਨੀਂਦ ਹੀ ਅਸਲ 'ਚ ਉਦੋਂ ਆਉਂਦੀ ਹੈ, ਪਰ ਜਦੋਂ ਅੰਮ੍ਰਿਤ ਵੇਲਾ ਸੰਭਲਣਾ ਸ਼ੁਰੂ ਹੋ ਜਾਏ ਉਹ ਤਾਂ ਕਹਿੰਦੇ ਸੌਖਾ ਹੀ ਬੜਾ ਹੈ, ਆਨੰਦ ਹੀ ਬੜਾ, ਰਸ ਹੀ ਬੜਾ, ਪਰ ਜਦੋਂ ਨਹੀਂ ਸੀ ਉਦੋਂ ਔਖਾ ਬੜਾ ਲੱਗਦਾ ਸੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਹਿਲੇ ਪਹਿਲ ਗੁਰੂ ਦੀ ਸਿੱਖੀ ਨੂੰ ਧਾਰਨ ਕਰਨਾ ਕਠਿਨ ਲੱਗੇਗਾ।
1: ਇਤਿਆਦਿਕ ਸ਼ੁਭ ਵਾਕ ਸੁਣਾਏ।
0: ਇਸ ਤਰ੍ਹਾਂ ਮਹਾਰਾਜ ਨੇ ਜਿਹੜੇ ਨੇ ਵਾਕ ਜਾਂ ਕਹਿ ਲਓ ਗੁਰ ਮਰਿਆਦਾ ਇਸ ਬਣਜਾਰੇ ਨੂੰ ਦੱਸਣਾ ਕੀਤੀ ਹੈ।
1: ਹਿਰਦੇ ਸਿਦਕ ਹੋਏ ਅਧਿਕਾਏ।
0: ਉਹਨੇ ਆਖਿਆ ਮਹਾਰਾਜ ਮੈਂ ਆਪਣਾ ਆਪਾ ਤੁਹਾਨੂੰ ਸਮਰਪਿਤ ਕਰ ਦਿੱਤਾ, ਹੁਣ ਤੁਸੀਂ ਕਿਵੇਂ ਮੈਨੂੰ ਗੁਰਮਤ ਦੇ ਸਾਂਚੇ ਵਿੱਚ ਢਾਲ ਕੇ ਆਪਣੇ ਵਰਗਾ ਬਣਾਉਣਾ, ਇਹ ਹੁਣ ਤੁਸੀਂ ਕਿਰਪਾ ਕਰੋ, ਮੈਂ ਤੇ ਆਪਣਾ ਆਪਾ ਤੁਹਾਨੂੰ ਸਮਰਪਿਤ ਕਰ ਦਿੱਤਾ। ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ। ਗੁਰੂ ਮਿਲ ਗਿਆ, ਪੀਰ ਮਿਲ ਗਿਆ, ਆਪਣਾ ਆਪਾ ਸਮਰਪਿਤ ਕਰ ਦਿੱਤਾ ਹੈ।
1: ਭਾਇਓ ਸਿੱਖ ਲੈ ਪਾਹੁਲ ਸੋਈ।
0: ਕਹਿੰਦੇ ਉਹ ਫਿਰ ਆਨੰਦਪੁਰ ਸਾਹਿਬ ਰਹਿਣ ਲੱਗ ਪਿਆ, ਸਮਾਂ ਪਾ ਕੇ ਸਾਬਤ ਸੂਰਤ ਹੋ ਗਿਆ, ਸਿੱਖੀ ਨੂੰ ਕਮਾਇਆ, ਸੇਵਾ ਕੀਤੀ, ਸੰਗਤ ਕੀਤੀ, ਰੋਜ਼ ਗੁਰੂ ਮਹਾਰਾਜ ਦਾ ਉਪਦੇਸ਼ ਕਮਾਇਆ। ਕਮਾਉਂਦਿਆਂ ਕਮਾਉਂਦਿਆਂ ਇੱਕ ਦਿਨ ਇਸ ਯੋਗ ਹੋ ਗਿਆ ਕਿ ਖੰਡੇ ਦੀ ਪੌਲ ਲੈ ਲਈ। ਇੱਕ ਦਿਨ ਐਸੇ ਆਪਣੇ ਆਪ ਨੂੰ ਇਸ ਤਰ੍ਹਾਂ ਕਹਿੰਦੇ ਢਾਲ ਲਿਆ ਕਿ ਇੱਕ ਦਿਨ ਬਹੁਤ ਵੱਡੀ ਬਖਸ਼ਿਸ਼ ਇਸ ਵਣਜਾਰੇ ਨੂੰ ਮਿਲ ਗਈ ਕਿ ਖੰਡੇ ਦੀ ਪੌਲ ਲੈ ਕੇ ਸਿੰਘ ਸੱਜ ਗਿਆ।
1: ਵਾਸੇ ਉਹ ਨਿਕਟ ਗੁਰ ਸ਼ਰਧਾ ਹੋਈ।
0: ਗੁਰੂ ਮਹਾਰਾਜ ਤੇ ਭਰੋਸਾ ਔਰ ਗੁਰੂ ਮਹਾਰਾਜ ਦਾ ਸੇਵਕ ਬਣ ਕੇ ਆਨੰਦਪੁਰ ਸਾਹਿਬ ਦੇ ਵਿੱਚ ਹੀ ਕਹਿੰਦੇ ਰਹਿੰਦਾ ਹੈ।
1: ਕੇਤਕ ਦਿਨ ਰਹਿ ਕੀਨ ਪਿਆਨਾ।
0: ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਖੰਡੇ ਦੀ ਪਹੁਲ, ਉਸ ਦੇਖੋ ਹੁਣ ਜਿੰਨਾ ਚਿਰ ਸਾਬਤ ਸੂਰਤ ਨਹੀਂ ਹੋਇਆ, ਜਿੰਨਾ ਚਿਰ ਖੰਡੇ ਦੀ ਪੌਲ ਲੈ ਕੇ ਬਾਣੇ ਬਾਣੀ ਦੇ ਰੰਗ ਵਿੱਚ ਨਹੀਂ ਰੰਗਿਆ, ਵਾਪਸ ਨਹੀਂ ਗਿਆ, ਪਰ ਜਦੋਂ ਬਾਣੇ ਤੇ ਬਾਣੀ ਦਾ ਧਾਰਨੀ ਹੋ ਗਿਆ ਫਿਰ ਕੁਛ ਦਿਨਾਂ ਦੇ ਬਾਅਦ ਇਹ ਫਿਰ ਆਪਣੇ ਘਰ ਨੂੰ ਵਾਪਸ ਪਰਤਣਾ ਚਾਹੁੰਦਾ ਹੈ।
1: ਪਹੁੰਚਿਓ ਆਪਣੇ ਜਾਏ ਸਥਾਨਾ।

0: ਕਿ ਗੁਰੂ ਕਾ ਸਿੱਖ ਦਾ ਫਰਜ਼ ਕੀ ਹੈ? ਗੁਰੂ ਦੇ ਸਿੱਖ ਦਾ ਫਰਜ਼ ਹੈ ਆਪ ਜਪੋ, ਅਵਰਾ ਨਾਮ ਜਪਾਵੋ। ਆਪ ਵੀ ਜਪਣਾ ਅਤੇ ਜਿੱਥੇ ਜਾਣਾ ਉੱਥੇ ਹੋਰਾਂ ਨੂੰ ਵੀ ਜੋੜਨਾ। ਮਹਾਰਾਜ ਨੇ ਕਿਹਾ ਨਾ, ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਵਾ। ਮਹਾਰਾਜ ਕਹਿੰਦੇ ਜਿੱਥੇ ਵੀ ਗੁਰੂ ਕਾ ਪਿਆਰਾ ਜਾਏਗਾ ਉੱਥੇ ਹੀ ਉਹ ਧਰਮ ਸਾਲ ਬਣ ਜਾਣੀ ਹੈ, ਉੱਥੇ ਹੀ ਸੰਗਤ, ਉੱਥੇ ਹੀ ਰੱਬੀ ਬਾਣੀ ਦਾ ਪ੍ਰਵਾਹ ਚੱਲ ਪੈਣਾ। ਇਹ ਜਾ ਕੇ ਆਪਣੇ ਇਲਾਕੇ ਵਿੱਚ ਬਾਣੀ ਦਾ ਪ੍ਰਚਾਰ ਕਰਨ ਲੱਗ ਪਿਆ, ਸੰਗਤ ਜੁੜਨ ਲੱਗ ਪਈ। ਜੋ ਤਿਲ ਫੁੱਲ ਭੇਟਾਂ ਹੁੰਦੀ ਹੈ ਉਹ ਆਨੰਦਪੁਰ ਸਾਹਿਬ ਭੇਜਦਾ ਹੈ।
1: ਬਸਤ ਅਜਾਇਬ ਦਰਮਹਾਨਾ,
0: ਭਾਵੇਂ ਉਹ ਅਜਾਇਬ ਵਸਤਾਂ ਨੇ ਕੀਮਤੀਆਂ ਤੇ ਭਾਵੇਂ ਉਹ ਕਿਸੇ ਰੂਪ ਵਿੱਚ ਪਦਾਰਥ ਹੈ, ਉਹ ਸਭ ਕਹਿੰਦੇ ਗੁਰੂ ਮਹਾਰਾਜ ਦੇ ਘਰ

ਪ੍ਰਤੀਤ ਔਰ ਪ੍ਰਤੀਤ ਨੂੰ ਦੇਖਣਾ ਕੀਤਾ। ਮਹਾਰਾਜ ਇਹ ਨਹੀਂ ਦੇਖਦੇ ਵੀ ਤੇਰੇ ਹੱਥਾਂ 'ਚ ਕੀ ਹੈ, ਗੁਰੂ ਸਾਹਿਬ ਇਹ ਨਹੀਂ ਦੇਖਦੇ ਵੀ ਤੂੰ ਰੁਮਾਲਾ ਸਾਹਿਬ ਕਿੰਨਾ ਮਹਿੰਗਾ ਲੈ ਕੇ ਆਇਆ ਜਾਂ ਕਿੰਨਾ ਸਸਤਾ ਲੈ ਕੇ ਆਇਆ, ਨਹੀਂ। ਗੁਰੂ ਮਹਾਰਾਜ ਇਹ ਨਹੀਂ ਦੇਖਦੇ ਤੇਰੇ ਹੱਥਾਂ ਦੇ ਵਿੱਚ ਸੋਨਾ ਚਾਂਦੀ ਹੈ ਅਤੇ ਕੀ ਹੈ, ਗੁਰੂ ਮਹਾਰਾਜ ਦੇਖਦੇ ਆ ਵੀ ਅੰਦਰ ਪ੍ਰੀਤ ਕਿੰਨੀ ਕੁ ਹੈ, ਪ੍ਰਤੀਤ ਕਿੰਨੀ ਹੈ। ਇੱਕ ਦਿਨ ਜ਼ਿਕਰ ਕੀਤਾ ਸੀ ਨਾ ਪ੍ਰੀਤ ਅਤੇ ਪ੍ਰਤੀਤ ਦਾ, ਪ੍ਰਤੀਤ ਮਤਲਬ ਵਿਸ਼ਵਾਸ ਭਰੋਸਾ ਵੀ ਜੇ ਤੂੰ ਆਇਆ ਤਾਂ ਤੇਰਾ ਪ੍ਰੇਮ ਕਿੰਨਾ ਕੁ ਹੈ ਮੇਰੇ ਨਾਲ, ਜੇ ਤੂੰ ਆਇਆ ਤੇਰੇ ਅੰਦਰ ਭਰੋਸਾ ਕਿੰਨਾ ਕੁ ਹੈ ਮੇਰੇ 'ਤੇ। ਇਹ ਸਤਿਗੁਰੂ ਮਹਾਰਾਜ ਆਪਣੇ ਪਿਆਰ

ਦਾ ਉਪਦੇਸ਼ ਦਿੱਤਾ, ਉਹ ਸਾਰੀ ਸੰਗਤ ਨੂੰ ਲੈ ਕੇ ਆਉਂਦਾ ਕਿ ਆਓ ਜਿਸ ਪੀਰ ਦੀ ਮੈਂ ਗੱਲ ਕਰਦਾ ਹੁੰਦਾ ਅੱਜ ਮੈਂ ਤੁਹਾਨੂੰ ਉਸ ਪੀਰ ਦੇ ਦਰਸ਼ਨ ਕਰਵਾ ਕੇ ਲਿਆਵਾਂ। ਉਹ ਫਿਰ ਅਨੰਦਪੁਰ ਸਾਹਿਬ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਸੰਗਤ ਨੂੰ ਨਾਲ ਜੋੜਦਾ, ਆਪ ਵੀ ਜੁੜਦਾ। ਇਸ ਤਰ੍ਹਾਂ ਇਹ ਕਹਿੰਦੇ ਇਸ ਵਣਜਾਰੇ ਦੇ ਉੱਪਰ ਕਿਰਪਾ ਹੋ ਗਈ, ਸਤਿਗੁਰੂ ਮਹਾਰਾਜ ਦੇ ਦਰ ਘਰ ਦੀ ਸੋਝੀ ਆ ਗਈ, ਆਪ ਵੀ ਜੁੜ ਗਿਆ, ਬਾਣੇ ਬਾਣੀ ਦੇ ਧਾਰਨੀ ਹੋ ਗਿਆ, ਔਰ ਅਨੰਤ ਗੁਰੂ ਕੇ ਪਿਆਰੇ ਜਿਹੜੇ ਆ ਉਹ ਇਹਦੇ ਨਾਲ ਜੁੜ ਗਏ। ਸੰਗਤਾਂ ਨੂੰ ਨਾਲ ਲੈ ਕੇ ਫਿਰ ਗੁਰੂ ਮਹਾਰਾਜ ਦੇ ਦਰ 'ਤੇ ਇਹਦਾ ਆਉਣਾ ਜਿਹੜਾ ਸੀ ਉਹ ਹੋ ਗਿਆ। ਸਤਿਗੁਰੂ ਦੀਆਂ ਬਖਸ਼ਿਸ਼ਾਂ, ਇਹਨੂੰ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਇਤਿਹਾਸ ਦੇ ਨਾਲ ਨਾਲ ਅੱਜ ਅਸੀਂ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਵੀ ਯਾਦ ਕਰ ਰਹੇ ਹਾਂ। ਜੇ ਅਸੀਂ ਰੋਜ਼ ਹੀ ਸ਼ਹੀਦਾਂ ਨੂੰ ਯਾਦ ਕਰੀਏ ਤੇ ਦਿਨ ਮੁੱਕ ਜਾਣਗੇ, ਸਾਲ ਮੁੱਕ ਜਾਏਗਾ, ਪਰ ਸ਼ਹੀਦ ਜਿਹੜੇ ਨੇ ਉਹ ਨਹੀਂ ਮੁੱਕਦੇ। ਇੰਨੀਆਂ ਸ਼ਹਾਦਤਾਂ, ਉਹਨਾਂ ਸ਼ਹੀਦਾਂ ਨੂੰ ਜਦੋਂ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ, ਉਹਨਾਂ ਦੀ ਹਿਸਟਰੀ ਪੜ੍ਹਦੇ ਹਾਂ, ਤਾਂ ਸੱਚ ਜਾਣਿਓ ਸਿਰ ਝੁੱਕ ਜਾਂਦਾ। ਆ ਝੁੱਕ ਹੀ ਰਿਹਾ ਨਾ ਸਿਰ। ਸਰਦਾਰ ਜਸਵੰਤ ਸਿੰਘ ਖਾਲੜਾ ਜੀ ਜਿਨ੍ਹਾਂ ਨੇ ਸ਼ਹਾਦਤ ਕਿੱਦਾਂ ਦਿੱਤੀ, ਅੱਜ ਬੱਚੇ ਨੂੰ ਪਤਾ ਲੱਗ ਰਿਹਾ ਨਾ ਕਿੱਦਾਂ ਉਹਨਾਂ ਦੀ ਸ਼ਹਾਦਤ ਹੋਈ ਹੈ, ਕਾਹਦੇ ਵਾਸਤੇ ਹੋਈ ਹੈ, ਸੱਚ ਅਤੇ ਹੱਕ ਦੇ ਵਾਸਤੇ। ਸ਼ਹੀਦ ਹੁੰਦਾ ਹੀ ਉਹ ਹੈ ਜਿਹੜਾ ਸੱਚ ਅਤੇ ਹੱਕ ਦੀ ਖਾਤਰ ਜੂਝਦਾ ਹੈ। ਸ਼ਹੀਦ ਕਿਹਨੂੰ ਕਹਿੰਦੇ ਆ? ਜਿਹਨੂੰ ਮੌਕਾ ਦਿੱਤਾ ਜਾਂਦਾ ਵੀ ਬਚਣ ਵਾਸਤੇ ਤੂੰ ਵੀ ਇਹ ਰਸਤਾ ਛੱਡ ਕੇ ਚਲਾ ਜਾ, ਤੇਰੀ ਜਾਨ ਬਖਸ਼ ਦਿਆਂਗੇ। ਪਰ ਉਹਨਾਂ ਆਖਿਆ ਨਹੀਂ, ਜਿਸ ਗੁਰੂ ਮਹਾਰਾਜ ਦੇ ਘਰ ਵਿੱਚੋਂ ਦੀ ਮੈਂ ਸਿੱਖਿਆ ਲੈ ਕੇ ਆਇਆ ਉਹ ਤਾਂ ਮੈਨੂੰ ਪੜ੍ਹਾਈ ਉਹ ਪੜ੍ਹਾਉਂਦੇ ਆ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਉਹ ਕਹਿੰਦੇ ਜਦੋਂ ਮਹਾਰਾਜ ਸੂਰ ਵੀਰਤਾ ਵਾਲਾ ਗੁਣ ਦੇ ਰਹੇ ਹੁੰਦੇ ਆ ਨਾ, ਸੂਰ ਵੀਰਤਾ ਵਾਲਾ, ਉਦੋਂ ਵੀ ਮਹਾਰਾਜ ਨੇ ਇੱਕ ਲੈਸਨ ਪੜ੍ਹਾਇਆ ਸੀ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ, ਮੈਦਾਨ ਨਹੀਂ ਛੱਡਣਾ। ਜਿੰਨੇ ਵੀ ਅਸੀਂ ਕਈ ਤਾਂ ਐਸੇ ਸ਼ਹੀਦ ਨੇ ਜਿਨ੍ਹਾਂ ਦਾ ਸਾਨੂੰ, ਜਿਨ੍ਹਾਂ ਦੀ ਹਿਸਟਰੀ ਸਾਨੂੰ ਭੁੱਲ ਚੁੱਕੀ ਹੈ, ਜਿਨ੍ਹਾਂ ਦਾ ਇਤਿਹਾਸ ਸਾਨੂੰ ਭੁੱਲ ਚੁੱਕਾ, ਕਿਉਂਕਿ ਅਸੀਂ ਮਾਇਆਵੀ ਰੰਗਾਂ 'ਚ ਐਸੇ ਰੰਗ ਗਏ ਹਾਂ। ਅਸੀਂ ਇਸ ਫੈਸ਼ਨ ਦੀ ਦੁਨੀਆ ਵਿੱਚ ਮਾਇਆਵੀ ਰੰਗਾਂ 'ਚ ਇੰਨੇ ਰੰਗ ਕੇ ਅੱਗੇ ਚਲੇ ਗਏ, ਅਸੀਂ ਕਈ ਸ਼ਹੀਦਾਂ ਨੂੰ ਤਾਂ ਭੁੱਲ ਹੀ ਚੁੱਕੇ ਹਾਂ। ਪਰ ਉਹਨਾਂ ਸ਼ਹੀਦਾਂ ਨੂੰ ਯਾਦ ਰੱਖਾਂਗੇ ਤਾਂ ਸਾਡੀਆਂ ਵੀ ਜ਼ਮੀਰਾਂ ਜਾਗਦੀਆਂ ਰਹਿਣਗੀਆਂ। ਅਸੀਂ ਵੀ ਗੁਰੂ ਮਹਾਰਾਜ ਨਾਲ ਔੜਕ ਤੱਕ ਆਪਣੀ ਸਿੱਖੀ ਨੂੰ ਨਿਭਾ ਸਕਾਂਗੇ। ਸੇਵਕ ਕੀ ਔੜਕ ਨਿਭਹੀ ਪ੍ਰੀਤ, ਇਹ ਸਾਡੇ 'ਤੇ ਵੀ ਲਾਗੂ ਹੋ ਜਾਏਗਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਮੇਂ ਤੋਂ ਹੀ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੋਈਆਂ। ਜੇ ਪਿਛੋਕੜ ਦੇਖੋਗੇ ਤਾਂ ਉਹਨਾਂ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਇੱਕ ਬਹੁਤ ਮਹਾਨ ਯੋਧੇ, ਸੂਰਵੀਰ ਬਹਾਦਰ ਯੋਧੇ ਹੋਏ ਨੇ। ਜੇ ਪੂਰਾ ਪਰਿਵਾਰ ਦੇਖੋਗੇ ਤਾਂ ਸਭ ਤੋਂ ਵੱਡਾ ਪਰਿਵਾਰ ਹੀ ਭਾਈ ਮਨੀ ਸਿੰਘ ਜੀ ਦਾ, ਸ਼ਹੀਦਾਂ ਦਾ। ਉਹਨਾਂ ਦੇ ਜੇ ਅਸੀਂ ਦੇਖੀਏ, ਦਾਦਾ ਜੀ ਵੀ ਸ਼ਹੀਦ ਹੁੰਦੇ ਆ, ਉਹਨਾਂ ਦੇ ਜਿਹੜੇ 12 ਭਰਾ ਨੇ, 12 ਵਿੱਚੋਂ ਦੀ ਇੱਕ ਸਰੀਰ ਛੱਡਦਾ, 11 ਦੇ 11 ਸ਼ਹੀਦ ਹੁੰਦੇ ਆ, 10 ਪੁੱਤਰ ਨੇ, ਫਿਰ ਅੱਗੋਂ ਪੋਤੇ ਨੇ, ਬਹੁਤ ਵੱਡਾ ਪਰਿਵਾਰ ਹੈ। ਜੇ ਅਸੀਂ ਉਹਨਾਂ ਦੀ ਗਿਣਤੀ ਕਰੀਏ ਤਾਂ ਤਕਰੀਬਨ ਦੇਖੋ ਉਹ ਸ਼ਹਾਦਤ ਦਾ ਜਾਮ ਪੀਣ ਵਾਲੇ ਨੇ। ਕੈਸਾ ਉਹਨਾਂ ਨੇ ਆਪਣਾ ਆਪਾ ਗੁਰੂ ਮਹਾਰਾਜ ਨੂੰ ਸਮਰਪਿਤ ਕੀਤਾ ਹੋਏਗਾ ਕਿ ਉਹ ਇੰਨਾ ਵੱਡਾ ਪਰਿਵਾਰ ਸ਼ਹੀਦਾਂ ਦਾ ਹੀ ਹੈ। ਅਸੀਂ ਭਾਈ ਮਨੀ ਸਿੰਘ ਜੀ ਨੂੰ ਕਿੰਨਾ ਕੁ ਯਾਦ ਕਰਦੇ ਹਾਂ, ਉਹਨਾਂ ਦੀ ਸ਼ਹਾਦਤ ਕੋਈ ਛੋਟੀ ਹੈ? ਸ਼ਹਾਦਤ ਕਈ ਅਸੀਂ ਸ਼ਹੀਦ ਐਸੇ, ਮਾਫ ਕਰਿਆ ਜੇ ਅਸੀਂ ਉਹਨਾਂ ਨੂੰ ਹਾਈਲਾਈਟ ਕਰ ਦਿੱਤਾ, ਪਰ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਕੋਈ ਛੋਟੀ ਹੈ? ਇੱਕ ਇੱਕ ਬੰਦ ਕੱਟਣ ਦਾ ਮਤਲਬ ਸਮਝਦੇ ਹੋ ਨਾ, ਇੱਕ ਉਂਗਲ ਦੇ 3 ਟੁਕੜੇ ਆ, ਜਿੰਨੇ ਜੋੜ ਨੇ ਸਰੀਰ ਦੇ, ਜਿੰਨੇ ਵੀ ਜੋੜ ਆ ਉਹ ਸਾਰੇ ਜੋੜਾਂ ਤੋਂ ਕੱਟਣਾ ਹੈ।
ਤੇ ਇੱਕ ਉਂਗਲ ਦੇ ਜੇ ਤਿੰਨ ਆਪਾਂ ਟੁਕੜੇ ਦੇਖੀਏ ਤੇ ਫਿਰ ਦੋ ਹੱਥ ਤੇ ਦੋ ਪੈਰ ਦੇਖ ਲਓ, ਫਿਰ ਜਿੰਨੇ ਸਰੀਰ ਦੇ ਜੋੜ ਆ ਕਿੰਨੀ ਵੱਡੀ ਸ਼ਹਾਦਤ ਹੈ। ਪਰ ਅਸੀਂ ਉਹਨਾਂ ਨੂੰ ਕਿੰਨਾ ਯਾਦ ਕਰਦੇ ਹਾਂ, ਕਿੰਨੀਆਂ ਨੂੰ ਯਾਦ ਹੈ। ਗੁਰੂ ਮਹਾਰਾਜ ਮੇਰ ਕਰਨ, ਗੁਰੂ ਹਰਿ ਰਾਏ ਸਾਹਿਬ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲਈਆਂ ਨੇ ਭਾਈ ਮਨੀ ਸਿੰਘ ਜੀ ਨੇ, ਫਿਰ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਉਣਾ, ਅਤੇ 1699 ਦੀ ਵਿਸਾਖੀ ਜਦੋਂ ਮਹਾਰਾਜ ਨੇ ਖੰਡੇ ਦੀ ਪੌਲ ਤਿਆਰ ਕੀਤੀ ਹੈ, ਫਿਰ ਭਾਈ ਮਨੀ, ਭਾਈ ਮਣੀਆਂ ਕਹਿੰਦੇ ਸੀ ਵੈਸੇ, ਫਿਰ ਭਾਈ ਮਨੀ ਸਿੰਘ ਬਣ ਗਏ। ਖੰਡੇ ਦੀ ਪੌਲ ਲੈ ਕੇ ਸਿੰਘ ਲੱਗ ਗਿਆ ਨਾਲ, ਭਾਈ ਮਨੀ ਸਿੰਘ। ਗੁਰਮਤਿ ਦੀ ਵਿੱਦਿਆ ਪਹਿਲਾਂ ਹੀ ਇਹਨਾਂ ਦੇ ਕੋਲ ਸੀ, ਸ਼ਸਤਰ ਵਿੱਦਿਆ ਲਈ ਬਾਣੇ ਬਾਣੀ ਦੇ ਧਾਰਨੀ ਬਣ ਗਏ। ਐਸਾ ਬਹਾਦਰ ਸੂਰਵੀਰ ਯੋਧਾ ਜਿਹੜਾ ਸੀ ਭਾਈ ਮਨੀ ਸਿੰਘ ਜੀ ਜਿਹੜੇ ਨੇ ਉਹ ਬਣਦੇ ਆ, ਜਦੋਂ ਆਨੰਦਪੁਰ ਸਾਹਿਬ ਛੱਡਣਾ, ਸਰਸਾ ਦਰਿਆ 'ਤੇ ਵਿਛੜਨਾ, ਅਤੇ ਤਿੰਨ ਹਿੱਸਿਆਂ 'ਚ ਮਹਾਰਾਜ ਦਾ ਪਰਿਵਾਰ ਵਿਛੜਿਆ। ਇੱਕ ਹਿੱਸੇ 'ਚ ਭਾਈ ਮਨੀ ਸਿੰਘ ਜੀ ਮਾਤਾ ਜੀ ਨੂੰ ਨਾਲ ਲੈ ਕੇ, ਹੋਰ ਵੀ ਸਿੰਘ ਨੇ ਨਾਲ ਮਾਤਾਵਾਂ ਨੇ ਦਿੱਲੀ ਵਾਲੇ ਪਾਸੇ, ਕਿਉਂਕਿ ਇਹਨਾਂ ਨੂੰ ਦਿੱਲੀ ਦਾ ਰਸਤਾ ਪਤਾ ਸੀ। ਕਿਉਂ ਪਤਾ ਸੀ? ਕਿਉਂਕਿ ਇਹਨਾਂ ਦਾ ਸਹੁਰਾ ਪਰਿਵਾਰ ਦਿੱਲੀ ਵਿੱਚ ਹੈ, ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਹੈ। ਇਹ ਲੱਖੀ, ਭਾਈ ਲੱਖੀ ਸ਼ਾਹ ਬਣਜਾਰੇ ਦਾ ਘਰ ਹੈ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਰੂਪ ਦਾ, ਧੜ ਦਾ ਸੰਸਕਾਰ ਕੀਤਾ ਗਿਆ। ਇਹ ਲੱਖੀ ਸ਼ਾਹ ਬਣਜਾਰਾ ਜਿਨ੍ਹਾਂ ਦੀ ਧੀ ਨਾਲ ਭਾਈ ਮਨੀ ਸਿੰਘ ਜੀ ਵਿਆਹੇ ਹੋਏ ਨੇ, ਇਹ ਦਿੱਲੀ ਨੂੰ ਆ ਜਾਂਦੇ ਆ। ਗੁਰੂ ਮਹਾਰਾਜ ਜੀ ਸਫ਼ਰ ਕਰਦੇ ਕਰਦੇ ਮਾਛੀਵਾੜੇ ਤੋਂ ਹੁੰਦਿਆਂ, ਆਲਮਗੀਰ ਸਾਹਿਬ ਤੋਂ ਹੁੰਦਿਆਂ, ਮੁਕਤਸਰ ਸਾਹਿਬ ਦੀ ਧਰਤੀ ਤੋਂ ਹੁੰਦਿਆਂ, ਦਮਦਮਾ ਸਾਹਿਬ ਸਾਬੋ ਕੇ ਤਲਵੰਡੀ ਆ ਜਾਂਦੇ ਆ। ਖਬਰ ਮਿਲਦੀ ਹੈ ਦਿੱਲੀ ਤੋਂ ਚੱਲ ਕੇ ਆਏ, ਇੱਥੇ ਮਹਾਰਾਜ ਨੇ ਬਚਨ ਉਚਾਰਿਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਮਾਤਾ ਜੀ ਨੇ ਜਦੋਂ ਪੁੱਛਿਆ ਸੀ ਵੀ ਮੇਰੇ ਲਾਲ ਕਿੱਥੇ ਆ, ਉਦੋਂ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਵੀ ਤੁਸੀਂ ਲਿਖਾਰੀ ਬਣ ਜਾਓ, ਸਾਰੀ ਬਾਣੀ ਤਰਤੀਬ ਵਾਰ ਲਿਖਣੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਸੁਭਾਈ ਮਨ ਕਰਨੀ ਹੈ ਸਾਰੀ ਬਾਣੀ। ਭਾਈ ਮਨੀ ਸਿੰਘ ਜੀ ਜਿਹੜੇ ਉਹ ਲਿਖਾਰੀ ਬਣ ਕੇ ਲਿਖਦੇ ਆ, ਬਹੁਤੇ ਬਾਬਾ ਦੀਪ ਸਿੰਘ ਜੀ ਕਲਮਾਂ ਘੜ ਕੇ ਦਿੰਦੇ ਆ। ਫਿਰ ਮਹਾਰਾਜ ਨੰਦੇੜ ਦੀ ਧਰਤੀ ਨੂੰ ਚਲੇ ਜਾਂਦੇ ਆ, ਭਾਈ ਮਨੀ ਸਿੰਘ ਜੀ ਦਿੱਲੀ ਵਾਪਸ ਆ ਜਾਂਦੇ ਆ। ਸਮਾਂ ਪਾ ਕੇ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੋ ਧਿਰਾਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਰਨ ਮਾਰਨ ਲਈ ਤਿਆਰ ਹੋ ਜਾਂਦੀਆਂ ਨੇ, ਬੰਦਈ ਖਾਲਸਾ ਅਤੇ ਤੱਤ ਖਾਲਸਾ ਆਪਸ ਦੇ ਵਿੱਚ ਆਹਮੋ ਸਾਹਮਣੇ ਟਕਰਾਅ ਬਹੁਤ ਜ਼ਿਆਦਾ ਹੋ ਗਿਆ। ਮਾਤਾ ਜੀ ਨੇ ਫਿਰ ਇਹਨਾਂ ਨੂੰ ਦਰਬਾਰ ਸਾਹਿਬ ਦੀ ਜ਼ਿੰਮੇਵਾਰੀਆਂ ਦੇ ਕੇ ਭੇਜਿਆ ਵੀ ਤੁਸੀਂ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਤੁਸੀਂ ਹੋਵੋਗੇ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਤੁਸੀਂ, ਦੋਵੇਂ ਜ਼ਿੰਮੇਵਾਰੀਆਂ ਦਿੱਤੀਆਂ। ਫਿਰ ਦੋਵੇਂ ਜਿਹੜੇ ਦਲ ਸੀ ਉਹਨਾਂ ਵਿਚਕਾਰ ਖਲੋ ਕੇ ਸਮਝਦਾਰੀ ਨਾਲ ਉਹ ਬਹੁਤ ਵੱਡਾ ਇੱਕ ਸੰਕਟ ਟਾਲ ਦਿੱਤਾ, ਸਮਝੌਤਾ ਕਰਵਾ ਦਿੱਤਾ ਵੀ ਆਪਾਂ ਗੁਰੂ ਰਾਮਦਾਸ ਮਹਾਰਾਜ 'ਤੇ ਛੱਡ ਦਿਓ, ਦੋਵੇਂ ਪਰਚੀਆਂ ਪਾ ਦਿਓ, ਜਿਹੜੀ ਉੱਪਰ ਆ ਗਈ ਮਹਾਰਾਜ ਕਹਿੰਦੇ ਉਹਦੇ ਹੱਕ 'ਚ ਫੈਸਲਾ। ਭਾਈ ਮਨੀ ਸਿੰਘ ਜੀ ਆਖਦੇ ਆ ਉਹ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਦੋਵਾਂ 'ਚ ਸਮਝੌਤਾ ਕਰਵਾ ਕੇ ਇਹ ਜ਼ਿੰਮੇਵਾਰੀਆਂ ਸੰਭਾਲਦਿਆਂ। ਫਿਰ ਉੱਥੇ ਜਿਹੜਾ ਕਹਿੰਦੇ ਗਵਰਨਰ ਹੈ ਲਾਹੌਰ ਦਾ ਜ਼ਕਰੀਆ ਖਾਂ, ਇਹਨੇ ਪਾਬੰਦੀ ਲਾਈ ਹੋਈ ਸੀ ਕਿ ਮੈਂ ਖਾਲਸਾ ਪੰਥ ਇਕੱਠਾ ਨਹੀਂ ਹੋਣ ਦੇਣਾ, ਖਾਲਸਾ ਦਰਬਾਰ ਨਹੀਂ ਲੱਗਣ ਦੇਣਾ। ਜਿਹੜਾ ਲਾਹੌਰ ਦਾ ਗਵਰਨਰ ਹੈ ਨਾ ਜ਼ਕਰੀਆ ਖਾਂ, ਇਹ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦਾ ਹੈ। ਇਹਨੇ ਆਖਿਆ ਵੀ ਮੈਂ ਖਾਲਸਾ ਦਰਬਾਰ ਲੱਗਣ ਨਹੀਂ ਦੇਣਾ। ਅਤੇ ਉਦੋਂ ਕਦੋਂ ਲੱਗਦਾ ਸੀ? ਜਦੋਂ ਬੰਦੀ ਛੋੜ ਦਿਵਸ ਆਉਣਾ ਜਾਂ ਵਿਸਾਖੀ ਆਉਣੀ। ਅਤੇ ਭਾਈ ਮਨੀ ਸਿੰਘ ਜੀ ਦੇ ਮਨ 'ਚ ਫੁਰਨਾ ਬਣਿਆ ਵੀ ਕਿਉਂ ਨਾ ਖਾਲਸਾ ਦਰਬਾਰ ਸਜਾਇਆ ਜਾਏ, ਭਾਵ ਗੁਰੂ ਕੇ ਖਾਲਸੇ ਨੂੰ ਇਕੱਤਰ ਕੀਤਾ ਜਾਏ। ਇਹ ਜ਼ਕਰੀਆ ਖਾਂ ਗਵਰਨਰ ਜਿਹੜਾ ਲਾਹੌਰ ਦਾ, ਉਹਨੂੰ ਜਾ ਕੇ ਕਹਿੰਦੇ ਆ ਵੀ ਮੈਂ ਖਾਲਸਾ ਦਰਬਾਰ ਸਜਾਉਣਾ ਚਾਹੁੰਦਾ।
ਬਹੁਤ ਸੰਗਤ ਜਿਹਦੇ ਵਿੱਚ ਇਕੱਠੀ ਹੋਵੇਗੀ, ਉਹਨੇ ਆਖਿਆ ਟੈਕਸ ਲੱਗੇਗਾ। ਉਹਨੇ ਕਿਹਾ ਠੀਕ ਹੈ, ਜਿਹੜਾ ਤੇਰਾ ਟੈਕਸ ਹੋਏਗਾ ਭਰ ਦਿਆਂਗੇ। ਪਰ ਉਹਦਾ ਮਨਸ਼ਾ ਕੀ ਸੀ? ਇੱਕ ਵਾਰੀ ਸਾਰੇ ਇਕੱਠੇ ਹੋ ਜਾਣ ਅਤੇ ਮੈਂ ਸਾਰਿਆਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ, ਇਹਨਾਂ 'ਤੇ ਹਮਲਾ ਕਰਵਾ ਦਿਆਂਗਾ। ਭਾਈ ਮਨੀ ਸਿੰਘ ਜੀ ਨੂੰ ਇਹ 84 ਵੀ ਇੱਦਾਂ ਹੀ ਹੈ। ਗੁਰੂ ਅਰਜਨ ਦੇ ਮਹਾਰਾਜ ਵੇਲੇ, ਸ਼ਹੀਦੀ ਵੇਲੇ ਸੰਗਤ ਬਹੁਤਾਤ ਵਿੱਚ ਆਈ, ਉੱਧਰੋਂ ਕਰਫਿਊ ਲਾ ਕੇ ਅਤੇ ਇਹ ਘੱਲੂਘਾਰਾ ਵਰਤਾਇਆ। ਇਹ ਜ਼ਕਰੀਆ ਖਾਨ ਵੀ ਕੁਝ ਇਸ ਤਰ੍ਹਾਂ ਹੀ ਚਾਹੁੰਦਾ ਸੀ, ਪਰ ਹੋਇਆ ਨਹੀਂ, ਕਿਉਂਕਿ ਭਾਈ ਮਨੀ ਸਿੰਘ ਜੀ ਨੂੰ ਇਹ ਖਬਰ ਹੋ ਗਈ। ਉਸੇ ਵੇਲੇ ਉਹਨਾਂ ਨੇ ਚਿੱਠੀਆਂ ਲਿਖੀਆਂ ਵੀ ਗੁਰੂ ਕਾ ਖਾਲਸਾ ਹਜੇ ਨਾ ਆਵੇ, ਸਮਾਂ ਲੰਘਿਆ, ਵਿਸਾਖੀ ਆ ਗਈ, ਵਿਸਾਖੀ ਨੂੰ ਫਿਰ ਇਕੱਠ ਨਾ ਹੋਇਆ। ਫਿਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ, ਸਵਾਲ ਜਵਾਬ ਹੋਏ, ਜੁਰਮਾਨਾ ਭਰਨ ਲਈ ਆਖਿਆ, ਟੈਕਸ ਭਰਨ ਲਈ ਆਖਿਆ, ਉਹਨਾਂ ਆਖਿਆ ਨਹੀਂ। ਫਿਰ ਉਹਨਾਂ ਆਖਿਆ ਇਸਲਾਮ ਕਬੂਲ ਕਰ ਲਓ, ਉਹਨਾਂ ਆਖਿਆ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ। ਫਿਰ ਅਖੀਰ ਕਹਿੰਦੇ ਨੇ ਫੈਸਲਾ ਕਰ ਦਿੱਤਾ ਕਿ ਇਹਨਾਂ ਨੂੰ ਮੌਤ, ਉਹਨਾਂ ਦੇ ਸ਼ਬਦਾਵਲੀ ਵਿੱਚ ਮੌਤ ਦੇ ਘਾਟ ਉਤਾਰਿਆ ਜਾਏ, ਜਿਹਨਾਂ ਨੂੰ ਅਸੀਂ ਸ਼ਹੀਦ ਕਹਿੰਦੇ ਹਾਂ। ਬੰਦ ਬੰਦ ਕੱਟਣ ਦਾ ਹੁਕਮ ਹੋ ਗਿਆ। ਭਾਈ ਮਨੀ ਸਿੰਘ ਜੀ ਚੌਂਕੜਾ ਮਾਰ ਕੇ ਬੈਠੇ, ਜਪਜੀ ਸਾਹਿਬ ਦਾ ਪਾਠ ਕੀਤਾ, ਜਲਾਦ ਆਉਂਦਾ, ਗੁੱਟ ਪਕੜ ਕੇ ਗੁੱਟ ਤੋਂ ਕੱਟਣ ਲਈ ਹੱਥ ਪਕੜਦਾ ਅਤੇ ਭਾਈ ਸਾਹਿਬ ਜੀ ਆ ਤਸਵੀਰ ਦੇਖ ਰਿਹਾ ਸੀ ਭਾਈ ਮਨੀ ਸਿੰਘ ਦੀ, ਉਹ ਇਸ ਤਰ੍ਹਾਂ ਕਰ ਰਹੇ ਆ ਵੀ ਉਹ ਦੱਸ ਰਹੇ ਆ ਵੀ ਇੱਥੋਂ ਨਹੀਂ, ਇਹ ਜੋੜ ਉਂਗਲ ਤੋਂ ਸ਼ੁਰੂ ਹੁੰਦਾ, ਇੱਥੋਂ ਕੱਟ, ਤੂੰ ਆਪਣੇ ਮਾਲਕ ਦਾ ਹੁਕਮ ਵਜਾ, ਮੈਂ ਆਪਣੇ ਮਾਲਕ ਦਾ, ਦੇਖਦੇ ਹਾਂ ਉਹ ਡੋਲਣ ਦਿੰਦਾ ਕਿ ਨਹੀਂ। ਫਿਰ ਇੱਕ ਇੱਕ ਬੰਦ ਜਦੋਂ ਕੱਟਣਾ ਸ਼ੁਰੂ ਹੁੰਦਾ, ਦਰਦ ਤਾਂ ਹੁੰਦੀ ਹੈ ਨਾ, ਪੀੜਾ ਤਾਂ ਹੁੰਦੀ ਹੈ, ਸਾਨੂੰ ਮਾੜੀ ਜਿਹੀ ਸੂਈ ਚੁੱਭ ਜਾਏ ਤਾਂ ਬੰਦਾ, ਕਈ ਤਾਂ ਡਰਦੇ ਸੂਈ ਨਹੀਂ ਲਵਾਉਂਦੇ ਇੰਜੈਕਸ਼ਨ, ਡਰਦੇ ਆ, ਚੀਕਾਂ ਮਾਰਦੇ ਆ, ਮਾੜਾ ਜਿਹਾ ਆਮ ਆਪਾਂ ਹੁਣ ਦਰਦਾਂ ਪੀੜਾਂ 'ਚੋਂ ਨਿਕਲਦੇ ਹਾਂ ਨਾ, ਕਈਆਂ ਦੇ ਗੋਡਿਆਂ 'ਚ ਦਰਦ ਹੈ, ਕਈਆਂ ਦੇ ਪਿੱਠ 'ਚ ਦਰਦ ਹੈ, ਕਈਆਂ ਦੇ ਸਰੀਰ ਵਿੱਚ ਉਹ ਨਹੀਂ ਸਹਿਨ ਹੁੰਦੀਆਂ। ਕਈ ਕਹਿੰਦੇ ਜੀ ਸਾਡੇ ਕੋਲੋਂ ਗੋਡਿਆਂ ਦੀਆਂ ਦਰਦਾਂ ਬਰਦਾਸ਼ਤ ਨਹੀਂ ਹੁੰਦੀਆਂ, ਅਸੀਂ ਗੋਲੀ ਖਾਂਦੇ ਹਾਂ ਤਾਂ ਕਿ ਆਰਾਮ ਮਿਲ ਜਾਏ। ਕਿ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਜਾ ਰਿਹਾ ਅਤੇ ਦਰਦ ਪੀੜਾ ਨਹੀਂ ਹੋ ਰਹੀ, ਹੋ ਰਹੀ ਹੈ ਪਰ ਮਹਿਸੂਸ ਨਹੀਂ ਹੋ ਰਹੀ। ਪਤਾ ਕਿਉਂ? ਅੰਦਰ ਬਾਣੀ ਚੱਲ ਰਹੀ ਹੈ, ਅੰਦਰ ਨਾਮ ਚੱਲ ਰਿਹਾ ਹੈ। ਇੱਥੇ ਹੈ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ, ਸਤਿਗੁਰੂ ਪੂਰਾ ਭੇਟਿਆ ਜਿਨ ਬਣਤ। ਇਹ ਪੂਰਾ ਗੁਰੂ ਹੈ ਜਿਹੜਾ ਬਿੱਧ ਬਣਾ ਰਿਹਾ ਕਿ ਦਰਦ ਹੋ ਰਹੀ, ਪੀੜਾ ਹੋ ਰਹੀ ਪਰ ਮਹਿਸੂਸ ਨਹੀਂ ਹੋ ਰਹੀ, ਅੰਦਰ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ ਹੈ। ਇਹ ਬਾਣੀ ਵਿੱਚ ਇੰਨੀ ਬਖਸ਼ਿਸ਼ ਹੈ, ਪਰ ਮਾਫ ਕਰਿਓ, ਇਹ ਬਾਣੀ ਅੰਦਰ ਜਾਂਦੀ ਹੋਈ ਨਹੀਂ ਹੈ। ਜੇ ਬਾਣੀ ਅੰਦਰ ਜਾਏਗੀ ਤਾਂ ਸਾਨੂੰ ਵੀ ਇਹ ਮਹਿਸੂਸ ਹੋਏਗਾ ਕਿ ਦਰਦ ਤਾਂ ਹੈ ਪਰ ਮੈਨੂੰ ਮਹਿਸੂਸ ਨਹੀਂ ਹੋ ਰਹੀ, ਕਿਉਂਕਿ ਅੰਦਰ ਬਾਣੀ ਹੈ, ਉਸ ਬਾਣੀ ਦੀ ਪਾਵਰ ਹੈ। ਇਹ ਬਾਣੀ ਅਸੀਂ ਪੜ੍ਹ ਤਾਂ ਰਹੇ ਹਾਂ, ਸੁਣ ਵੀ ਰਹੇ ਹਾਂ, ਵਿੱਚ ਹੀ ਮੈਂ ਵੀ ਹਾਂ, ਪੜ੍ਹ ਆਪਾਂ ਸਾਰੇ ਰਹੇ ਹਾਂ, ਪਰ ਇਹ ਬਾਣੀ ਸਾਡੇ ਅੰਦਰ ਨਹੀਂ ਜਾ ਰਹੀ ਹੈ। ਜਿਸ ਦਿਨ ਇਹ ਬਾਣੀ ਅੰਦਰ ਚਲੀ ਗਈ ਨਾ, ਉਸ ਦਿਨ ਅਸੀਂ ਡੋਲਾਂਗੇ ਨਹੀਂ। ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਆ ਜਾਣ, ਵੱਡੇ ਤੋਂ ਵੱਡੀਆਂ ਔਂਕੜਾਂ ਆ ਜਾਣ, ਅਸੀਂ ਘਬਰਾਵਾਂ, ਡੋਲਾਂਗੇ ਨਹੀਂ, ਕਿਉਂਕਿ ਉਹ ਬਾਣੀ ਇੰਨੀ ਪਾਵਰਫੁੱਲ ਹੈ, ਉਹ ਸਾਨੂੰ ਡੋਲਣ ਹੀ ਨਹੀਂ ਦੇਵੇਗੀ। ਅਸੀਂ ਕਦੇ ਨਹੀਂ ਘਬਰਾਵਾਂਗੇ, ਜਿੰਨੇ ਮਰਜ਼ੀ ਵੱਡੇ ਦੁੱਖ ਮੁਸੀਬਤਾਂ, ਪਰ ਉਹ ਬਾਣੀ ਅੰਦਰ ਜਾਣੀ ਚਾਹੀਦੀ ਹੈ, ਫਿਰ ਗੱਲ ਬਣਨੀ ਹੈ। ਹੁਣ ਦਵਾਈ ਹੈ, ਦਵਾਈ ਬਾਹਰ ਪਈ ਤਾਂ ਅਸਰ ਨਹੀਂ ਨਾ ਕਰੇਗੀ, ਬਾਹਰ ਪਈ ਹੈ ਤੁਸੀਂ ਹੱਥ ਦੀ ਤਲੀ 'ਤੇ ਰੱਖਦੇ ਹੋ, ਅਸਰ ਕਰੇਗੀ? ਕਦੋਂ ਕਰੇਗੀ? ਜਦੋਂ ਦਵਾਈ ਅੰਦਰ ਜਾਏਗੀ, ਉਦੋਂ ਹੀ ਅਸਰ ਕਰੇਗੀ। ਬਾਣੀ ਜਿਹੜੀ ਹੈ ਉਹ ਬਾਹਰੋਂ ਸੁਣ ਰਹੇ, ਪੜ੍ਹ ਰਹੇ, ਪਰ ਅੰਦਰ ਨਹੀਂ ਨਾ ਜਾ ਰਹੀ। ਜਿਸ ਦਿਨ ਸਾਡੇ ਤੁਹਾਡੇ ਬਾਣੀ ਅੰਦਰ ਚਲੀ ਗਈ, ਉਸ ਦਿਨ ਅਸੀਂ ਵੱਡੇ ਤੋਂ ਵੱਡੇ ਦੁੱਖ ਵੀ ਹੱਸ ਕੇ ਚੱਲ ਲਾਂਗੇ, ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵੀ ਹੱਸ ਕੇ ਚੱਲ ਲਾਂਗੇ। ਪਰ ਅਰਦਾਸ ਕਰੋ ਕਿ ਗੁਰੂ ਮਹਾਰਾਜ ਇਹ ਸ਼ਬਦ, ਇਹ ਬਾਣੀ ਸਾਡੇ ਅੰਦਰ ਚਲੀ ਜਾਏ, ਸਾਡੇ ਮਨ ਹਿਰਦੇ ਵਿੱਚ ਵੱਸ ਜਾਏ। ਭਾਈ ਮਨੀ ਸਿੰਘ ਜੀ ਬੰਦ ਬੰਦ ਕੱਟਦਿਆਂ
ਸ਼ਹਾਦਤ ਦਾ ਜਾਮ ਪੀਂਦੇ ਆ ਅਤੇ ਜਪਜੀ ਸਾਹਿਬ ਦੀ ਬਾਣੀ ਸੰਪੂਰਨ ਹੁੰਦੀ ਹੈ। ਉਹ ਮਹਾਨ ਸ਼ਹੀਦ ਜਿਨ੍ਹਾਂ ਦਾ ਬਹੁਤ ਵੱਡਾ ਪਰਿਵਾਰ ਸ਼ਹਾਦਤਾਂ ਦਾ ਜਾਮ ਪੀਣ ਵਾਲਾ ਹੈ। ਅਰਦਾਸ ਕਰੋ ਗੁਰੂ ਮਹਾਰਾਜ ਅੱਗੇ, ਸੱਚੇ ਪਾਤਸ਼ਾਹ ਪਹਿਲੇ ਤਾਂ ਸਾਨੂੰ ਆਪਣੇ ਮੁਰੀਦ ਬਣਾ ਲਓ। ਅਸੀਂ ਤਾਂ ਬਣੇ ਨਹੀਂ ਹਜੇ, ਅਸੀਂ ਤਾਂ ਹੋਰ ਹੋਰ ਥਾਵਾਂ 'ਤੇ ਆਸ ਰੱਖ ਕੇ ਭਟਕਦੇ ਫਿਰਦੇ ਹਾਂ। ਸਾਨੂੰ ਪਹਿਲਾਂ ਪੂਰਨ ਤੌਰ 'ਤੇ ਆਪਣਾ ਮੁਰੀਦ ਬਣਾ ਲਓ, ਸੇਵਕ ਬਣਾ ਲਓ, ਫਿਰ ਸਾਨੂੰ ਨਾਮ ਬਾਣੀ ਦੇ ਰੰਗ 'ਚ ਐਸਾ ਰੰਗ ਦਿਓ ਕਿ ਅਸੀਂ ਕਦੇ ਵੀ ਕਿਤੇ ਵੀ ਡੋਲੀਏ ਨਾ, ਅਸੀਂ ਅਡੋਲ ਰਹਿ ਕੇ ਆਪਣਾ ਇਹ ਜੀਵਨ ਸਵਾਰ ਸਕੀਏ।

ਗੁਰੂ ਮਹਾਰਾਜ ਸਾਡੇ ਤੁਹਾਡੇ 'ਤੇ ਤਰਸ ਕਰਨ, ਅਸੀਂ ਗੁਰੂ ਮਹਾਰਾਜ ਦੇ ਗੋਲੇ ਭਾਵ ਸੇਵਕ ਬਣ ਕੇ, ਬਾਣੀ ਔਰ ਬਾਣੀ ਦੇ ਧਾਰਨੀ ਬਣ ਕੇ ਇਹ ਪਵਿੱਤਰ ਬਾਣੀ ਪਵਿੱਤਰ ਨਾਮ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ, ਜਿਹਦੇ ਨਾਲ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਮਹਾਰਾਜ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਦੇ ਕਾ ਹੋਈ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੀਓ ਸਿਰਜਨਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਆ ਨਾ ਦੇਖੇ ਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਵਤ ਸਾਹ

ਸੇਵਨ ਰਾਗ ਆਸਾ ਮਹੱਲਾ ਪਹਿਲਾ ਸੇ ਘਰ ਸੇ ਗੁਰ ਸੇ ਉਪਦੇਸ਼ ਗੁਰ ਗੁਰੇ ਕੋ ਬੇਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸ਼ਵ ਵਿੱਚ ਸਿਆ ਘੜੀਆਂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ

ਗੁਰ ਅਮਰਦਾਸ ਤੈ ਪਾਇਓ, ਨਾਮ ਤੇ ਆਵੇ ਦੇਵ ਤੇ ਤੀਸ, ਅਰ ਸਾਧ

0: ਭਗਤ ਉਚਰੇ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕੱਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇੱਛ ਤਿੰਨ ਪਾਇਓ ਚਰਨ ਤਪਰਸ ਕੇ ਹੱਥ ਚਰਨ ਗੁਰ ਅਮਰ ਪਵਲ ਰੈ ਹੱਥ ਤਪਰਸ ਕੇ ਹੱਥ ਹੱਥ ਲਗੈ ਗੁਰ ਅਮਰ ਪਹਿ ਜਿਹੀ ਤਪਰਸ ਕੇ ਹੱਥ ਜੀ ਗੁਰ ਅਮਰ ਪਣਿਜੈ ਨੈਣ ਤਪਰਸ ਕੇ ਹੱਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਪਰਸ ਕੇ ਹੱਥ ਸ਼ਰਵਣ ਗੁਰ ਅਮਰ ਸੁਣਿਜੈ ਸਕਿਆਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲ ਪਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਸਕਿਆਥ ਸੋ ਸਿਰ ਜਾਲ ਪਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ
1: ਇਹ ਨਰ ਦੁਖ ਨਹਿ ਭੁੱਖ

ਤੇ ਨਰ ਸਹਿ ਸਹਿਸ ਸਮਪੈ ਤੇ ਨਰ ਦੁਲੀਚੈ ਬਹਿ ਤੇ ਨਰ ਉਥਪ ਬਿਥਪੈ ਸੁਖ ਲਹਿ ਤੇ ਨਰ ਸੰਸਾਰ ਮਹਿ ਅਪੈ ਪਟ ਰਿਪ ਮਤ ਤੇ ਸਕਿਆਥ ਤੇ ਜਰ ਤੇ ਸਕਿਆਥ ਤੇ ਨਰ ਜਾਲਪ ਪਣੈ ਗੁਰ ਅਮਰਦਾਸ ਸੋ ਪਰਸੰਨ ਜਹ ਤੈਂ ਪੜਿਓ ਇੱਕ ਮਨ

ਔਰ ਸ਼ਬਦ ਦੀਪਕ ਦੀਪਾਇਓ ਜੈ ਸਿੱਖੇ ਸੰਗਰਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ।

परन पोखन संग आद विहार।

اسلام دعوت دیتا تھا یا پھر دو جانے سب سے ملا سکتی تو کر یا سکتی.

ਤੂੰ ਸੱਚੇ ਬ੍ਰਹਿਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੀ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਣ ਸੱਚਾ ਤੇਰਾ ਕਰਮ ਸੱਚਾ ਨਿਸਾਨ ਸੱਚੇ ਤੁਧ ਆਖੇ ਲੱਖ ਰੋੜ ਸੱਚਾ ਸੁਲਤਾਨ ਸੱਚਾ ਸਭ ਜੋਤ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨ ਕੱਚ।

0: ਕੀਤਾ ਗਰਣਾ ਸਰਬ ਜਾਏ ਮਹਲਾ ਦੂਜਾ।
1: ਇਹੋ ਜਗ ਸੱਚ ਕੀ ਹੈ ਕੁਠੜੀ ਸੱਚ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰ ਬਿਨਾ।

ਤੇਰੇ ਨਾਲ ਤੇ ਸਿੱਜਣ ਦੇ ਹਾਰ ਗਏ ਸਿੱਖ ਵਾਲੇ ਲਿਖਣਾ ਤੈਨੂੰ ਲਿਖਣਾ ਤੈਨੂੰ।

Thank you.